ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗਿਆ ਜਲਾ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਹੀਂ ਅਭਿਮਾਨ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛੁ ਬੁਰਾ ਨਾ ਪਇਆ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਿਉਂ ਪ੍ਰਯਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ

0: ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਣ ਦਰਸ
2: ਪਾਤਰੇ ਰੂਪ ਨਾ ਵੇਖਿਆ ਨੇਤਰ ਸਾਖੀ ਤੈ ਸੰਗ ਸੰਗੀਤ
1: ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕਿਉ ਮੰਦਾ
2: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਕਰੈ
1: ਚਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
2: ਵੈਸ਼ਨੋ ਸੋਜ ਸੁਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਇ ਭਿੰਨ
1: ਕਰਮ ਕਰ ਤੋ ਇਹਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
2: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀ ਕਰਨ ਸੰਗਰਾਜ
1: ਤਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
2: ਆਪ ਦਿਲੇ ਅਬਰਹ ਨਾਮ ਜਪਾਵੇ ਨਾਨਕ ਨੂੰ ਵੈਸ਼ਨੋ ਪਰਮ ਗਤ ਪਾਵੇ
1: ਭਗਤ ਕਾ ਰੰਗ ਸਗਲ ਤਿਆਗਿਆ ਦੁਸ਼ਟ ਕਾ ਸੰਗ
2: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜਿਆ ਸਗਲ ਪਾਪ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਉਤੀ ਕੀ ਮਤ ਉੱਤਮ ਹੋਵੈ
2: ਭਗਵਾਨ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ
1: ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕਿਉ ਪਾਵੈ
2: ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮੈ ਸੋਧੈ
1: ਸਾਰ ਰਸ ਪੀਵੈ ਉਸ ਪੰਡਤ ਕੇ ਉਪਦੇਸ ਜਗ ਜੀਵੈ
2: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਫਿਰ ਜੋ ਨ ਆਵੈ
1: ਵੇਦ ਪੁਰਾਨ ਸਿਮਰਤ ਬੂਝੈ ਮੂਲ ਸੁਖ ਮੈਂ ਜਾਣੈ ਅਸਥੂਲ
2: ਚੌਵਾਨਾ ਕੋ ਦੇ ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਆਦੇਸ
1: ਮੰਤਰ ਸਰਬ ਕੋ ਗਿਆਨ ਚੌਵਰ ਨਾਮੈ ਜਪੈ ਕਉ ਨਾਮ
2: ਜੋ ਜੋ ਜਪੈ ਤਿਸ ਕੀ ਗਤ ਹੋਇ ਸਾਧ ਸੰਗ ਪਾਵੈ ਜਨ ਕੋਇ
1: ਕਰ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੇਤ ਮੁਗਤ ਪਾਥਰ ਕੋ ਤਾਰੈ
2: ਸਰਬ ਲੋਕਾਯ ਅਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
2: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ
1: ਤਿਸ ਨਦਰੀ ਆਇਆ ਦਾਦ ਸੰਤਨ ਭੈ ਤਿਨ ਪਾਇਆ
2: ਸਦਾ ਨਿਕ ਨਿਕ ਹਰ ਜਾਨ ਸੋ ਦਾਸ ਹਰ ਗਿਆ ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ
2: ਸਗਲ ਸੰਗ ਆਤਮ ਦਾਸ ਐਸੀ ਜੁਗਤ ਨਾਨਕ ਰਾਮ ਦਾਸ
1: ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
2: ਤੈਸਾ ਹਰਿ ਕਾ ਤੈਸਾ ਸੋਗ ਸਦਾ ਆਨੰਦ ਹੈ ਨਹੀਂ ਵਿਯੋਗ
1: ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਭਿਖ ਖਾਟੀ
2: ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
2: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖਿਆ ਤੈਸਾ ਤਿਨ ਲਾਓ
1: ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫਨ ਹੋਗ
2: ਪਸਰੇ ਆਪ ਹੋਇ ਅਨੰਤ ਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ
1: ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਭਨਾਸ

0: ਸੁਭਾਅ ਸੋਈ ਪੰਥੀਓ।
1: ਕਬੂ ਊਚ ਨੀਚ ਮੈਂ ਵਸੈ, ਕਬੂ ਸੋਗ ਕਬੂ ਸੋਗ ਹਰਖ ਰੰਗ ਹਸੈ,
0: ਕਬੂ ਨਿੰਦ ਚਿੰਦ ਵਿਵਹਾਰ, ਕਬੂ ਆਕਾਸ਼ ਪਿਆਰ।

0: ਜਿਸਕੇ ਅੰਤਰ ਰਾਜ ਮਾਨ ਸੋ ਨਰਕ ਪਾਤੀ ਹੋਵਤ ਸਮਾਨ
1: ਜੋ ਜਨ ਮੈਂ ਜੋ ਬਨਵੰਤ ਸੋ ਹੋਵਤ ਵਿਸਤਾਪਾ ਜੰਤ
0: ਕਹਾਵੇ ਜਨਮ ਮਰੇ ਬੋ ਜੂਣ ਪਰਮਾਵੇ
2: ਤਨ ਭੂਮਿਕਾ ਜੋ ਕਰੇ ਕਮਾਨ ਸੋ ਮੂਰਖ ਅੰਧਾ ਗਿਆਨ
0: ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤ ਅੱਗੇ ਸੁਖ ਪਾਵੇ
2: ਧਨਵੰਤਾ ਹੋਏ ਕਰ ਕਰਵਾਵੇ
3: ਤਨ ਸਮਾਨ ਕੁਛ ਸੰਗ ਨ ਜਾਵੇ
0: ਬਹੁ ਲਖਸਰ ਮਾਨਕ ਉਪਰ ਕਰਾਸ ਪਲ ਪੀਤਰ ਤਾਂ ਕਾ ਹੋਏ ਬਨਾਸ
3: ਸਭ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜਾਏ ਪਸਮੰਤ
0: ਕਿਸੇ ਨਾ ਬੱਧੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖਵਾਰੀ
2: ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ
0: ਕੋਟ ਕਰਮ ਕਰੇ ਉਤਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ
1: ਅਨਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਉਤਾਰੇ
0: ਅਨਕ ਜਤਨ ਕਰ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਗਵੇ ਸਰਬ ਕੀ ਰਹਿਣ ਜਾਂ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝਤੇ ਕਾਸ਼ ਹੋਏ ਤਬ ਸੋ ਸੁਖ ਨਾਹੀ ਕੋਈ
0: ਜਾਪੇ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੀਵਨ ਮੈਂ ਫਿਰਤਾ
1: ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨੇਚਰ ਨਾਹੀ ਜੀਤ
0: ਲਗ ਮੋਹ ਮੰਗਣ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ
1: ਪ੍ਰਭ ਕਿਰਪਾ ਤੇ ਬੰਧਨ ਟੁੱਟੈ
0: ਸਹਿਜ ਖਟੇ ਲੱਖ ਕੋਟ ਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ
1: ਅਨਿਕ ਭੋਗ ਮਿਟਿਆ ਕੇ ਕਰੈ ਨਾ ਤ੍ਰਿਪਤਾਵੈ ਖੱਪ ਖੱਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ
1: ਨਾਮ ਰੰਗ ਸਭ ਸੁਖ ਹੋਈ ਬਡਭਾਗੀ ਕਿਸੈ ਪ੍ਰਾਪਤ ਹੋਈ
0: ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ
1: ਕਰਨ ਕਰਾਵਣ ਕਰਨ ਹਾਰ ਇਸਕੈ ਹਾਥ ਕਹਾ ਵਿਚਾਰ
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
1: ਜੋ ਕੁਛ ਕੀਨੋ ਸੋ ਆਪਣਾ ਰੰਗ ਸਭ ਤੇ ਦੂਰ ਸਭ ਹੋਕੇ ਸੰਗ
0: ਜੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ
1: ਮਰਨ ਬਿਨਸੈ ਆਵਾ ਨ ਜਾਈ ਨਾਨਕ ਸਦੀ ਰਹੈ ਸਮਾਈ
0: ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ
1: ਆਪ ਕੀਨੋ ਆਪਣ ਵਿਸਾਰ ਸਭ ਕਾ ਸੁਸਕਾਉ ਕਰਨਾ ਹਾਰ
0: ਤੇ ਪਿੰਨ ਕਹੂ ਕੁਛ ਹੋਏ ਥਾਨ ਤਰੰਤਰ ਏਕੋ ਸੋਏ
1: ਆਪਣੇ ਚਲਪਿਆ ਕਰਨ ਹਾਰ ਕਤ ਕਰੈ ਰੰਗ ਅਪਾਰ
0: ਮਨ ਮੇ ਮਹਾ ਮਨ
1: ਆਪਣੇ ਮਾਹੀ
0: ਨਾਨਕ ਕੀਮਤ ਕਿਸ ਨਾ ਜਾਏ
1: ਸਤ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦ ਕੇ ਨਾਮ ਖਿਆਨੀ
0: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕੇ ਨੇ ਬਿਰਲਾ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ ਆਪ ਸੁੰਦਰ ਅਪਾਰ ਰੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨ ਸਰਬ ਬਖਾਣੀ

0: ਰਾਸ਼ਟਰਪਤੀ
1: ਸੰਤ ਕੈ ਦੁਖਨ ਆਰ ਜਾਕਟ ਹੈ ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ
0: ਸੰਤ ਕੈ ਦੁਖ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਨਾ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ
0: ਸੰਤ ਕੈ ਹਥੇ ਕੋ ਰਖੈ ਨਾ ਕੋਈ ਸੰਤ ਕੈ ਦੁਖਨ ਖਾਨ ਪ੍ਰਸਤ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ
0: ਸੰਤ ਕੈ ਦੁਖਨ ਪੇ ਮੁਖ ਭਵੈ ਸੰਤਨ ਕੈ ਦੁਖਨ ਕਾਰ ਜੁਲਵੈ
1: ਦੁਖਨ ਸਰਬ ਚੋਣ ਪਾਏ ਸੰਤ ਕੈ ਦੁਖਨ ਤ੍ਰਿਪਤ ਚੋਣ ਕਿਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਉਛਲੈ
1: ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨਿਛਾਏ
0: ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵਾ ਤਾ ਹੋਇ ਭੀ ਗਤ ਪਾਹੀ
1: ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਕਿੰਠਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇਨ ਸੰਤ ਕਾ ਨਿੰਦਕ ਦੁਖਿਆਰ ਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ
1: ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸਕਾ ਭੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿਲਤ
1: ਦੁਖੀ ਕੋ ਡਾਹਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ
1: ਦੁਖੀ ਜਨਮ ਹੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾਹੀ ਖਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਈ
1: ਦੁਖੀ ਅਧ ਬੀਚ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਫਰਮਾਈਐ ਸੰਤ ਕਾ ਦੁਖੀ ਉਜੜ ਪਾਈਐ
1: ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਸ ਨਾਹੀ ਆਪਨ ਬੀਜਾ ਪੇਰੀ ਖਾਹੀ
1: ਦੁਖੀ ਕੋ ਅਵਨ ਰਾਖਨ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਈ ਜਿਉ ਜਲ ਬਿਹੂ ਮਛਲੀ ਤੜਪੜਾਈ
1: ਦੁਖੀ ਭੁੱਖਾ ਨਹੀਂ ਰਾਜਾ ਹੈ ਜਿਉ ਪਾਵਕ ਇਤਨ ਨਹੀਂ ਤ੍ਰਾਪੈ
0: ਸੰਤ ਕਾ ਦੁਖੀ ਛੁਟਾ ਕਿਲਾ ਜਿਉ ਬਵਾੜ ਤਿਲ ਕੀ ਤਮਾਈ ਜੁਹਿਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕ ਕਾ ਧੋਈ ਪਿਆ ਨਾਨਕ ਜੋ ਤਿਸ ਭਾਵੈ ਸੋਈ ਪਿਆ
1: ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਕਾਈਐ ਸੰਤ ਕਾ ਦੁਖੀ ਨਾ ਮਰਾ ਨਾ ਜਿਵਾਈਐ
1: ਦੁਖੀ ਕੀ ਪੁਜੈ ਨਾ ਆਸਾ ਸੰਤ ਕਾ ਦੁਖੀ ਉਠ ਚਲੈ ਨਿਰਾਸਾ
0: ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ
1: ਕਿਰਤ ਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਕਟ ਤਿਸ ਕੀ ਓ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਕੇ ਰਾਸ
0: ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਪੂਤੀਆ
1: ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵੀ

0: ਅਸ਼ਟਪਦੀ
1: ਮਾਨਕ ਕੀ ਟੇਕ ਵਿਥੀ ਸਭ ਜਾਨ ਦੇਵਨ ਕੋ ਏਕੇ ਭਗਵਾਨ
0: ਜਿਸ ਕੈ ਦੀਆ ਰਹਿ ਧਾਈ ਬਹੁਰ ਨ ਤ੍ਰਿਸ਼ਨਾ ਲਾਗੈ ਆਈ
1: ਮਾਰੇ ਰਾਖੇ ਕੋ ਆਪ ਮਨ ਕੇ ਕਿਛ ਨਾਹੀ ਹਾਥ
0: ਤਿਸ ਕਾ ਹੁਕਮ ਬੂਝ ਸੁਖ ਹੋਈ ਤਿਸ ਕਾ ਨਾਮ ਦਾ ਕੰਠ ਪਰੋਈ
1: ਸਿਮਰ ਸਿਮਰ ਸਿਮਰ ਪਵ ਸੋਏ ਨਾਨਕ ਬਿਗਨ ਨ ਲਾਗੇ ਕੋਏ
0: ਉਸਤ ਮਨ ਮਹਿ ਕਰ ਨਿਰੰਕਾਰ ਕਰ ਮਨ ਹੀਰੇ ਸਤਿ ਵਿਵਹਾਰ
1: ਰਸਨਾ ਅੰਮ੍ਰਿਤ ਪੀਓ ਸਦਾ

0: ਜਿਉ ਮੰਦਰ ਕਉ ਥਾਮੈ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੇ ਚਿਤਾਰ ਕੌਣ ਵਸਤ ਆਈ ਤੇਰਾ ਸੰਗ ਲਾਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਾਸੇ ਤੀ ਘਰ ਜਾਹੀ
0: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਦਾਦ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਇਹੋ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਕੈ ਸਦ ਬਲਿਹਾਰ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ
0: ਨਿਰਤ ਕਉ ਜੀਵਾਲਣ ਹਾਰ ਭੁੱਖੇ ਕਉ ਦੇਵਤ ਆਧਾਰ ਸਭ ਕਿਸ ਤਿਸ ਕਾ ਉਹ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ
1: ਸਦਾ ਸਦਾ ਦਿਨ ਰਹਿਣੀ ਸਭ ਦੇ ਉਚ ਨਿਰਮਲ ਹੈ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਭਗਤ ਭਗਤ ਸੁਣਿਆ ਤੈ ਲੋਏ ਜਾ ਕੇ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸੱਚ ਕਾਕੀ ਰਹਿਤ ਸੱਚ ਹਿਰਦੈ ਸਤਿਮੁਖ ਕਹਿਤ
0: ਸਾਚੀ ਦ੍ਰਿਸ਼ਟ ਸਾਚਾ ਆਕਾਰ

0: ਬਸਮਤੀ
1: ਅਵਨਾਸੀ ਪਵ ਮਨ ਮੈਂ ਰਾਖ ਮਾਨਕ ਕੀ ਤੂੰ ਪ੍ਰੀਤ ਤਿਆਗ
0: ਤਿਸਤੇ ਪਰੈ ਨਾਹੀ ਕਿਛ ਕੋਈ ਸਰਬ ਨਿਰੰਤਰ ਏਕੋ ਸੋਈ
1: ਆਪੇ ਬੀਨਾ ਆਪੇ ਦਾਨਾ ਗਹਿਰ ਗਭੀਰ ਗਹੀਰ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਗਿਆਨ ਬਰਸੰਦ
1: ਆ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹ ਹਰਨਾਓ
0: ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣਾ ਹੋਰ
0: ਅੰਗ ਰੂਪ ਮੰਗਲ ਸਦ ਜਾ ਕੈ ਸਰਬ ਥੋਗ ਸੁਣੀਏ ਘਰ ਦਾ ਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਹਿਸਥ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣਾ ਸੂਤ
1: ਮਤ ਗਿਆਨ ਧਿਆਨ ਜਨ ਦੇ ਜਨ ਨਾਨਕ ਜਨ ਦਾਸ ਨਾਮ ਧਿਆਵੈ ਸੇ
0: ਗੁਣ ਮੈਂ ਜਾਪੋ ਪਰਮਾਈ ਜਨਮ ਮਰਾ ਫਿਰ ਆਵੈ ਜਾਈ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਰ ਕਰੇ ਰੰਗ
1: ਨਾਨਾ ਵਿਦ ਕੀਨੋ ਵਿਸਥਾਰ ਪਵ ਅਵਨਾਸੀ ਏਕੰਕਾਰ
0: ਨਾਨਾ ਚਲਦ ਕਰੇ ਖਿਲਮਾਹੀ ਪੂਰ ਰਹਿਓ ਪੂਰਨ ਸਭ ਖਾਈ
1: ਨਾਨਾ ਵਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ
0: ਸਭ ਕਰ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਅਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਵਧਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਾ ਹਿਰਦੈ ਪ੍ਰਵੇਸ਼
0: ਸਤ ਨਿਤ ਪੂਜੈ ਜੇ ਕੋਈ ਨਾਮ ਜਪਤ ਤਾ ਕੀ ਜਪ ਹੋਈ
1: ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ
0: ਜਿਸ ਕੀ ਸੇਖ ਸੋ ਕਰਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਰੱਬ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ
0: ਹੋਏ ਦਾਤੇ ਦੁਖ ਕਾਟਨ ਹਾਰ ਜਾ ਕੈ ਸੰਗ ਕਰੈ ਸੰਸਾਰ
1: ਜਨ ਕਾ ਸੇਵਕ ਸੋ ਬਡਭਾਗੀ ਜਨ ਕੈ ਸੰਗ ਏਕ ਲਿਵ

0: ਸ਼ਬਦ ਸਤ ਸਤ ਪ੍ਰਭਕਤਾ ਸੁਤ ਸਤ ਸੁਤ ਜਸ ਸੁਨਤਾ
1: ਬੁਝਣ ਹਰ ਕੋ ਸਤ ਸਭ ਹੋਈ ਨਾਨਕ ਸਤ ਸਤ ਪ੍ਰਭ ਸੋਈ
0: ਸਤ ਸਰੂਪ ਦੇ ਜਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਨਿਆ
1: ਜਾ ਘਰ ਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਕਹਿਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨ

0: ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ।
1: ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੂਖ ਨਾਮ ਕਾ ਸੰਗ।
0: ਨਾਮ ਰਸ ਜੋ ਜਨ ਤ੍ਰਿਪਤਾਨੀ, ਮਨ ਤਨ ਨਾਮਿਹ ਨਾਮ ਸਮਾਨੀ।
1: ਉਠਤ ਬੈਠਤ ਸੋਤ ਨਾਮ, ਕਉ ਨਾਨਕ ਜਨ ਕੈ ਸਭ ਕਾਮ।
0: ਬੋਲੋ ਜਸ ਜਿਹਵਾ ਦਿਨ ਰਾਤ, ਪ੍ਰਭ ਆਪਣਾ ਜਨ ਕੀ ਨੀ ਦਾਤ।
1: ਹਰੇ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸੋ ਰਹੇ ਸਮਾਏ।

0: ਸਿਵ ਕੀ ਗੁਰ ਤੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ।
1: ਗੁਰ ਕੇ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬਿਕਾਰ ਤੇ ਹਾਟੇ।
0: ਸਤ ਗੁਰ ਸਿੱਖ ਕਾ ਨਾਮ ਧਨ ਹੈ, ਗੁਰ ਕਾ ਸਿੱਖ ਬਡਭਾਗੀ ਹੈ।
1: ਹਾਲਤ ਪਲਤ ਸਵਾਰੇ, ਸਤਿਗੁਰ ਸੇਖੋ ਜੀ ਨਾਲ ਤੁਮਾਰੇ।
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ।
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ।
2: ਆਪਸ ਕੋ ਕਰ ਪੁਛਣਾ ਜਨਾਵੇ,
0: ਹਰ ਹਰ ਨਾਮ ਜੈ ਸਤਿ ਧਿਆਵੇ।
1: ਬੀਜੇ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ।
0: ਸੇਵਾ ਕਰਤ ਹੋਏ ਨਿਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ।
1: ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੈ।
0: ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।
1: ਸਤਿਗੁਰ ਜਿਸ ਹਿਰਦੇ ਹਰ ਨਾਉ, ਨੇਕ ਬਾਰ ਗੁਰ ਕੋ ਬਲ ਜਾਉ।
0: ਸਰਬ ਦਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਤਾ।
1: ਮੈਂ ਜਨ ਜਨ ਮੈਂ ਪਾਰ ਬ੍ਰਹਮ, ਏਕੇ ਆਪ ਨਹੀਂ ਕਛ ਭਰਮ।
0: ਸਹਿ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰ ਬਡਭਾਗੀ ਪਾਈਐ।
1: ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ।
0: ਪੇਖਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ।
1: ਕਰ ਬਚਨ ਕਰਨ ਅਗਾਨੇ, ਮਨ ਸੰਤੋਖ ਆਤਮ ਪਤੀਆਨੇ।
0: ਪੂਰਾ ਗੁਰ ਅਖਿਓ ਜਾ ਕਾ ਮੰਤਰ, ਅਮਰਤ ਦ੍ਰਿਸ਼ਟ ਪੇਖੈ ਹੋਏ ਸੰਤ।
1: ਹੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੇ ਤਿਸ ਲਏ ਮਲਾਏ।
0: ਜਿਵਾ ਏਕ ਪੁਸਤਕ ਅਨੇਕ, ਸਤ ਪੁਰਖ ਪੂਰਨ ਬਵੇਕ।
1: ਪਹੁੰਚਿਤ ਪ੍ਰਾਣੀ, ਅਗਮਨ ਗੋਚਰ ਪ੍ਰਭ ਨਿਰਬਾਣੀ।
0: ਨਿਰਾਹਾਰ ਨਿਰਵੈਰ ਸੁਖਦਾਈ, ਤਾਕਿ ਕੀਮਤ ਕਿਵੇਂ ਨਾ ਪਾਈ।
1: ਭਗਤ ਬੰਦਨ ਨਿਤ ਕਰੇ, ਚਰਨ ਕਮਲ ਹਿਰਦੇ ਸਿਮਰੇ।
0: ਸਤ ਬਲਿਹਾਰੀ ਸਤ ਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ।
1: ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ।
0: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣਤਾਸ।
1: ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕੋ ਦੇ।
0: ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰੱਖੈ ਹਰ ਹਰ ਏਕ।
1: ਕਾਰ ਦੀਪ ਪ੍ਰਗਾਸੇ, ਨਾਨਕ ਪਰਮ ਮੋਹ ਦੁਖ ਤੈਂ ਤੇ ਨਾਸੇ।
0: ਤਪਤ ਮਾਹੀ ਖੰਡ ਵਰਤਾਈ, ਰੰਧ ਪਿਆ ਦੁਖ ਨਾਠੇ ਭਾਈ।
1: ਜਨਮ ਮਰਨ ਕੇ ਮਿਟੇ ਅਦੇਸੇ, ਸਾਧੂ ਕੇ ਪੂਰਨ ਉਪਦੇਸੇ।
0: ਪਹੁ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਲ ਮਨ ਤੇ ਖੈ ਨਸੇ।
1: ਸਗਾ ਸਾ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ।
0: ਚਿਤ ਪਾਈ ਚੁਕੇ ਪਰਮ ਗਵਨ, ਸੁਨ ਨਾਨਕ ਹਰਿ ਹਰਿ ਜਸੁ।

0: ਸਾਧਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੋ ਨਾਮ ਹਰ ਬਥ
1: ਯੋ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਬਿਟ ਜਾਹੇ।

0: ਘਟਾਂਬਰ ਬੰਤਾ ਇਨਤੇ ਕਹੋ ਤੁਮ ਕਵਨ ਸੁਨਾਥਾ
1: ਆਜ ਰੰਗ ਮਾਇਆ ਵਿਸਤਾਰ ਇਨਤੇ ਕਹੋ ਕਵਨ ਛੁਟਕਾਰ
0: ਆਸ ਹਸਤੀ ਰਾਖੇ ਸਵਾਰੀ ਝੂਠਾ ਡੰਪ ਝੂਠ ਪਾਸਾਰੀ
1: ਜਿਨ ਦੀਏ ਤਿਸ ਬੂਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੂ ਨੇਹਿਆਨੇ ਭਗਤ ਬਿਨਾ ਬੋ ਡੁੱਬੇ ਸਿਆਨੇ
1: ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਬਰਹਿ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ।

0: ਪ੍ਰਭ ਤੁਮੇ ਹਤਿਆਵੋ।
1: ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ।
0: ਏਕ ਓਟ ਏਕ ਓਇ ਆਧਾਰ, ਨਾਨਕ ਮਾਂਗੈ ਨਾਮ ਪ੍ਰਭ ਸਾਰ।
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ।
0: ਜਨ ਚਾਖਿਆ ਸੇ ਜਨ ਤ੍ਰਿਪਤਾਨੈ, ਪੂਰਨ ਪੁਰਖ ਨਹੀਂ ਡੋ।

ਜਿਸ ਭਾਵੈ ਤਿਸ ਨੈ ਮਿਲਾਈ, ਭਗਤ ਕਰੇ ਹਰ ਕੀ ਗੁਣ ਗਾਈ। ਜਨ ਲਾਗਾ ਹਰਿ ਕੈ ਨਾਈ, ਤਿਸ ਕੀ ਆਸ ਨ ਦਿੱਤੀ ਜਾਈ। ਇਸਕੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਰੋ ਪਧਾਰ। ਰਾਮ ਨਾਮ ਅੰਤਰ ਉਧਾਰ। ਮਨ ਦਾ ਨਾਮ ਜਪੋ ਲਿਬਲਾਏ, ਦੁੱਖ ਦਰਦ ਮਨ ਤੇ ਪਉ ਜਾਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਚਿੰਤਾ ਜਾਏ ਮਿਟੈ ਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਮਤ ਪੂਰੀ ਅਮਨ ਜਾ ਕੀ ਦ੍ਰਿਸ਼ਟ, ਦਰਸ਼ਨ ਕੇਤ ਉਦਰ ਸ੍ਰੇਸ਼ਟ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ।

ਜੁਗ ਜੁਗ ਟਲ ਚਬਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ੇ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਗੱਜ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਬੁੱਧਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਸਾਨੂੰ ਸਭ ਨੂੰ ਸੰਗਤ ਕਰਨ ਦਾ ਸੁਭਾਗ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ। ਗੁਰੂ ਪਿਆਰਿਓ, ਜਿੱਥੇ ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣੀਆਂ ਅਰਦਾਸਾਂ ਬੇਨਤੀਆਂ ਜੋਧਣੀਆਂ ਕਰਦੇ ਹਾਂ, ਉੱਥੇ ਨਾਲ ਦੀ ਨਾਲ ਆਪਣੇ ਇਸ ਵਿਲੱਖਣ ਗੁਰੂ ਘਰ ਦੇ ਲਈ ਉਹ ਵੀ ਅਰਦਾਸ ਬੇਨਤੀ ਜ਼ਰੂਰ ਆਪ ਕਰਨੀ ਸ਼ੁਰੂ ਕਰੋ ਸਤਿਗੁਰੂ ਜੀ ਦੇ ਚਰਨਾਂ ਵਿੱਚ, ਕਿ ਸਾਰੇ ਸੇਵਾਦਾਰਾਂ ਨੂੰ, ਸਾਰੀ ਜਿਹੜੀ ਔਫਿਸਰ ਜਮਾਤ ਹੈ ਉਹਨਾਂ ਨੂੰ ਵੀ ਸਤਿਗੁਰੂ ਜੀ ਸਮੱਤ ਬਖਸ਼ਣ, ਤਾਂ ਕਿ ਜਿਹੜਾ ਆਪਣਾ ਗੁਰੂ ਘਰ ਦਾ ਲੰਗਰਾਂ ਦੇ ਜਿਹੜੇ ਰੀਓਪਨ ਹੋਣੀ ਹੈ ਉਹ ਸਤਿਗੁਰੂ ਜੀ ਕਿਰਪਾ ਕਰਕੇ ਕਰਨ। ਪਿਛਲੇ ਸੋਮਵਾਰ ਤੋਂ ਪੂਰੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਹੀ ਜਿਹੜੇ ਸੱਜਣ ਹੈ ਨਾਲ ਦੇ, ਉਹ ਲੱਗੇ ਹੋਏ ਹਨ ਬੈਕ ਐਂਡ ਫੋਰਥ 'ਤੇ। ਹੋਪਲੀ ਸਤਿਗੁਰੂ ਜੀ ਕਿਰਪਾ ਕਰਨ, ਜਿਹੜਾ ਜਲਦੀ ਤੋਂ ਜਲਦੀ ਜਿਹੜਾ ਹੈ ਲੰਗਰ ਹਾਲ ਜਿਹੜਾ ਆਪਣਾ ਓਪਨ ਹੋ ਜਾਵੇ। ਪਰ ਹਜੇ ਜਿਹੜੀਆਂ ਉਹਨਾਂ ਦੀਆਂ ਰਿਕੁਆਇਰਮੈਂਟਾਂ ਹਨ ਉਹਨਾਂ ਨੂੰ ਜਿਹੜਾ ਉਹ ਜ਼ਰੂਰ ਪੂਰਾ ਪਹਿਲਾਂ ਕੀਤਾ ਜਾਏਗਾ, ਮਹਾਰਾਜ ਜੀ ਕਿਰਪਾ ਕਰਨ। ਪਰ ਆਪ ਸਮੁੱਚੀ ਸਾਧ ਸੰਗਤ ਦੇ ਚਰਨਾਂ ਵਿੱਚ ਸਨਿਮਰ ਹੱਥ ਜੋੜ ਕੇ ਬੇਨਤੀ ਹੈ, ਭਾਈ ਸਾਰਿਆਂ ਦਾ ਹੀ ਗੁਰੂ ਘਰ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਹਾਜ਼ਰ ਨਾਜ਼ਰ ਹਨ, ਉਹਨਾਂ ਦੇ ਚਰਨਾਂ ਵਿੱਚ ਜ਼ਰੂਰ ਆਪਾਂ ਸਾਰਿਆਂ ਨੇ ਅਰਦਾਸ ਬੇਨਤੀ ਜੋਧੜੀ ਜਿੱਥੇ ਆਪਣੇ ਪਰਿਵਾਰ ਲਈ ਕਰਨੀ ਹੈ ਉੱਥੇ ਸੱਚੇ ਦਰਬਾਰ ਲਈ, ਸੱਚਖੰਡ ਲਈ ਵੀ ਜਿਹੜੀ ਹੈ ਉਹ ਜ਼ਰੂਰ ਕਰਨੀ ਆਪ ਸਭ ਨੇ। ਕਿਉਂਕਿ ਸਤਿਗੁਰੂ ਜੀ ਦੇ ਬਚਨ ਹੈ, ਕਹਿੰਦੇ ਹੱਟ ਪਟਣ ਬਿਜ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ 'ਤੇ ਕਹਾਂ ਛੁਪਾਵੈ। ਸਤਿਗੁਰ ਜੀ ਅੱਗੋਂ ਵੀ ਦੇਖਦਾ, ਪਿੱਛੋਂ ਵੀ ਦੇਖਦਾ, ਹਰ ਘੜੀ ਹਰ ਮੂਮੈਂਟ ਉਹ ਸਾਨੂੰ ਜਿਹੜਾ ਹੈ ਬਾਚ ਕਰ ਰਿਹਾ ਹੈ ਆਪਣਾ। ਸਤਿਗੁਰ ਜੀ ਇਹ ਜ਼ਰੂਰ ਜਿਹੜਾ ਹੈ ਉਹ ਅਰਦਾਸਾਂ ਬੇਨਤੀਆਂ ਤੁਹਾਡੀਆਂ, ਕਿਉਂਕਿ ਸੰਗਤ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੀ ਵੱਸਦਾ ਹੈ। ਇਹ ਕਿਸੇ ਇੱਕ ਜਾਂ ਦੋ ਦੀ ਵਡਿਆਈ ਜਿਹੜੀ ਉਹ ਨਹੀਂ ਹੈ, ਆਪਾਂ ਸਮੁੱਚੀ ਸਾਧ ਸੰਗਤ ਨੇ ਇਹ ਜ਼ਰੂਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋਧਰੀ ਕਰਨੀ ਹੈ। ਬਾਕੀ ਜਿਹੜੇ ਕਾਰਜ ਹਨ ਉਹ ਸਾਰੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹ ਲੱਗੀ ਹੋਈ ਹੈ, ਅਤੇ ਮਹਾਰਾਜ ਕਿਰਪਾ ਕਰਨ ਜਲਦੀ ਹੀ ਜਿਹੜਾ ਹੈ ਇਹ ਲੰਗਰ ਹਾਲ ਸਤਿਗੁਰੂ ਜੀ ਸੰਗਤ ਦੇ ਸਪੁਰਦ ਕਰਕੇ ਆਪਾਂ ਉੱਥੇ ਬੈਠ ਕੇ ਪ੍ਰਸ਼ਾਦਾ ਪਾਣੀ ਜਿਹੜਾ ਹੈ ਉਹ ਛਕਣਾ ਸ਼ੁਰੂ ਕਰੀਏ, ਮਹਾਰਾਜ ਜੀ ਕਿਰਪਾ ਕਰਨਗੇ। ਗੁਰੂ ਪਿਆਰਿਓ, ਆਪਣੇ ਗੁਰੂ ਘਰ ਵਿਖੇ ਪਰਸੋਂ ਰੋਜ਼ ਤੋਂ ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਵਾਲੇ ਉਹ ਕਥਾ ਦੀ ਹਾਜ਼ਰੀ ਭਰਦੇ ਆ ਰਹੇ ਹਨ, ਅੱਜ ਵੀ ਉਹਨਾਂ ਨੇ ਕਥਾ ਦੀ ਹਾਜ਼ਰੀ ਭਰਨੀ ਹੈ, ਔਰ ਦੋ ਵੀਕਾਂ ਉਹਨਾਂ ਦੀਆਂ ਇੱਥੇ ਗੁਰੂ ਘਰ ਵਿਖੇ ਗੁਰਸ਼ਬਦ ਦੀ ਕਥਾ ਦੁਆਰਾ ਹਾਜ਼ਰੀ ਭਰ ਕੇ ਉਹਨਾਂ ਨੇ ਆਪ ਜੀ ਨੂੰ ਜੋ ਨਿਹਾਲ ਕਰਨਾ ਹੈ, ਆਪ ਜੀ ਨੂੰ ਬੇਨਤੀ ਹੈ ਜ਼ਰੂਰ ਆਪ ਜੀ ਨੇ ਜਦੋਂ ਵੀ ਸਮਾਂ ਹੁੰਦਾ ਹਾਜ਼ਰੀ ਭਰ ਕੇ ਲਾਹਾ ਲੈਣ ਦੀ ਕਿਰਪਾਲਤਾ ਕਰਿਆ ਕਰੋ। ਆਓ ਹੁਣ ਦੀਵਾਨ ਦੀ ਪ੍ਰਾਰੰਭਤਾ ਵਿੱਚ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਜੋ 7:15 ਤੱਕ ਸੰਗਤਾਂ ਨੂੰ ਨਿਰੋਲ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ, ਉਪਰੰਤ ਜਿਹੜਾ ਹੈ ਭਾਈ ਅਮਰੀਕ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਉਹ ਗੁਰਸ਼ਬਦ ਦੀ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਧ ਸੰਗਤ ਜੀਓ, ਕੀਰਤਨ ਦੀ ਇਤਨਿਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਹੋਏ ਗਲਤੀਆਂ ਦੀ ਖਿਮਾ ਬਖਸ਼ ਦੇਣੀ, ਆਪ ਜੀ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਲਯੁਗ ਜਹਾਜ਼ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗ ਵਿਤਰੋ। ਬਹੁਤ ਹੀ ਰਸ ਭਿੰਨਾ ਕੀਰਤਨ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਉਹ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਸ਼ਬਦ ਪੜ੍ਹਿਆ ਸੀ, ਜਬ ਲੋ ਨੇ ਪਾਗਲ ਲਾਰ ਉਦੇ, ਤਬ ਲੋ ਭਰਮ ਤੇ ਫਿਰ ਤੇ ਬੁਤਾਇਓ। ਕਲ ਕੋਹੋਰ ਸਮੁੰਦਰ ਮੈਂ ਬੂਢ ਥੇ, ਕਬ ਹੂੰ ਮਿਟ ਹੈ ਨੀਰੇ ਪਛਤਾਇਓ। ਤਤ ਵਿਚਾਰ ਜਹੇ ਮਥਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਗੁਰੂ ਪਿਆਰਿਓ, ਜੂਨ ਦਾ ਮਹੀਨਾ ਚੱਲ ਰਿਹਾ ਹੈ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹਾਦਤ ਦੇ ਦਿਨ ਹੈ। 18 ਤਰੀਕ ਨੂੰ ਸਤਿਗੁਰੂ ਜੀ ਦਾ ਸ਼ਹੀਦੀ ਪੁਰਬ ਹੈ, ਜਿਹਦੇ ਪ੍ਰਥਾਏ ਆਪਣੇ ਗੁਰੂ ਘਰ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਹਰ ਰੋਜ਼ ਸ਼ਾਮ ਨੂੰ 4:30 ਵਜੇ ਤੋਂ 6 ਵਜੇ ਤੱਕ ਸਤਿਗੁਰੂ ਜੀ ਦੀ ਉਚਾਰੀ ਹੋਈ ਬਹੁਤ ਹੀ ਮਿੱਠੀ ਬਾਣੀ, ਜਿਹੜੀ ਬਹੁਤ ਜਲਦੀ ਜਿਹੜੀ ਹਰ ਇੱਕ ਜੀਵ ਨੂੰ ਸਮਝ ਆ ਜਾਂਦੀ ਹੈ, ਜਿਹਦੇ ਅਰਥ ਜਿਹੜੇ ਕਰਨੇ ਬਾਹਲੇ ਔਖੇ ਨਹੀਂ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜਿਹੜੇ ਹੈ ਸਤਿਗੁਰੂ ਜੀ ਦੇ ਸੱਚੇ ਦਰਬਾਰ ਵਿੱਚ ਰੋਜ਼ ਜਿਹੜੇ ਉਹ ਹੋ ਰਹੇ ਆ। 18 ਤਰੀਕ ਤੱਕ ਨਿਰੰਤਰ ਜਿਹੜੇ ਉਹ ਪਾਠ ਇੱਥੇ ਗੁਰੂ ਘਰ ਵਿਖੇ ਚੱਲਣੇ ਆ, ਔਰ 18 ਤਰੀਕ ਨੂੰ ਸਤਿਗੁਰੂ ਜੀ ਦਾ ਸ਼ਹੀਦੀ ਪੁਰਬ ਹੈ, ਜੋ ਆਪਾਂ ਆਪਣੇ ਗੁਰੂ ਘਰ ਵਿਖੇ ਵੱਡੇ ਪੱਧਰ 'ਤੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਾਂਗੇ। ਆਪ ਜੀ ਨੂੰ ਬੇਨਤੀ ਹੈ, ਭਾਈ ਜ਼ਰੂਰ ਸਤਿਗੁਰੂ ਜੀ ਦੇ ਜੋ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਆਪਣੀ ਸ਼ਰਧਾ ਭਾਵਨਾ ਆਸਥਾ ਜਿਹੜੀ ਹੈ ਉਹ ਸਤਿਗੁਰੂ ਜੀ 'ਤੇ ਪ੍ਰਗਟ ਕਰਦੇ ਹੋਏ 18 ਤਰੀਕ ਦਿਨ ਵੀਰਵਾਰ ਸ਼ਾਮ ਦੇ ਦੀਵਾਨ ਜਿਹੜੇ ਹੈ ਵਿਸ਼ੇਸ਼ ਤੌਰ 'ਤੇ ਸਤਿਗੁਰੂ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੋਣਗੇ, ਜਿਹਦੇ ਵਿੱਚ ਆਪਣੇ ਗੁਰੂ ਘਰ ਦੇ ਸਮੁੱਚੇ ਜਥੇ ਇੱਕੋ ਵਾਰੀ ਸਟੇਜ 'ਤੇ ਬੈਠ ਕੇ ਆਤਮ ਰਸ ਕੀਰਤਨ ਜਿਹੜਾ ਹੈ ਉਹ ਕਰਨਗੇ। ਔਰ ਐਤਵਾਰ ਦੇ ਪ੍ਰੋਗਰਾਮਾਂ ਦੇ ਵਿੱਚ ਸਾਰੀ ਕਮੇਟੀ ਦੇ ਨਾਲ ਸਲਾਹ ਕਰਕੇ ਜਿਹੜਾ ਹੈ ਬਾਹਰੋਂ ਵੀ ਕੋਈ ਇੱਕ ਅੱਧਾ ਜਥਾ ਜਿਹੜਾ ਹੈ ਉਹ ਜ਼ਰੂਰ ਸੱਦਿਆ ਜਾਏਗਾ, ਤਾਂ ਕਿ ਆਪਾਂ ਆਪਣੇ ਸਤਿਗੁਰੂ ਜੀ ਦੀ ਸ਼ਹੀਦੀ ਨੂੰ ਜਿਹੜਾ ਹੈ ਸ਼ਰਧਾ ਭਾਵਨਾ ਅਤੇ ਆਸਥਾ ਦੇ ਨਾਲ ਉਹ ਮਨਾਉਣ ਦੀ ਕਿਰਪਾਲਤਾ ਕਰੀਏ। ਗੁਰੂ ਪਿਆਰਿਓ, ਜਿੰਨੀਆਂ ਵੀ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਇੰਟਰਨੈੱਟ ਦੇ ਜ਼ਰੀਏ ਇਹ ਬਚਨ ਜੋ ਸੁਣਦੇ ਹਨ, ਆਪ ਜੀ ਨੂੰ ਬੇਨਤੀ ਹੈ ਭਾਈ ਜ਼ਰੂਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਿਹੜਾ ਹੈ ਹਾਜ਼ਰੀ ਭਰ ਕੇ ਲਾਹਾ ਲੈਣ ਦੀ ਕਿਰਪਾਲਤਾ ਕਰਿਆ ਕਰੋ। ਸਤਿਗੁਰੂ ਜੀ ਨੇ ਜੋ ਆਪਾਂ ਨੂੰ 2 ਸਾਲ ਦਾ ਸਮਾਂ ਜਿਹੜਾ ਹੋਰ ਦਿੱਤਾ ਹੈ, ਆਪਾਂ ਚੜ੍ਹਦੀ ਕਲਾ ਦੇ ਨਾਲ ਜਿਹੜੇ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਹੈ ਉਹ ਕਰਨੇ ਹੈ। ਤੁਹਾਡਾ ਸਹਿਯੋਗ ਔਰ ਸਤਿਗੁਰੂ ਜੀ ਦਾ ਆਸ਼ੀਰਵਾਦ ਰਹੇਗਾ ਤਾਂ ਆਪਾਂ ਜਿਹੜਾ ਹੈ ਇਹ ਗੁਰੂ ਘਰ ਦੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਹੈ ਸਤਿਗੁਰੂ ਜੀ ਦੇ ਜਿੰਨੇ ਵੀ ਪ੍ਰੋਗਰਾਮ ਹੋਣਗੇ ਉਹ ਗੁਰੂ ਘਰ ਦੇ ਵਿੱਚ ਆਪਾਂ ਮਨਾਵਾਂਗੇ। ਆਪ ਜੀ ਨੂੰ ਸਿਨੇਮਰ ਹੱਥ ਜੋੜ ਕੇ ਬੇਨਤੀ ਹੈ, ਜ਼ਰੂਰ ਭਾਈ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰ ਕੇ ਜੋ ਲਾਹਾ ਜ਼ਰੂਰ ਲਿਆ ਕਰੋ, ਕਿਉਂਕਿ ਘਰ ਬੈਠੇ ਆਪ ਸੁਣਦੇ ਹੋ ਸਤਿਗੁਰੂ ਜੀ ਦਾ ਬਚਨ। ਆਪਾਂ ਹੁਣੇ ਪੜ੍ਹ ਰਹੇ ਸੀ, ਸੁਣ ਰਹੇ ਸੀ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਓ। ਜਿਨ੍ਹਾਂ ਨੇਤਰਾਂ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਵੀ ਕਰਨੇ ਹੈ ਅਤੇ ਨਾਲ ਨਾਲ ਕੰਨਾਂ ਦੇ ਨਾਲ ਜਿਹੜਾ ਆਪਾਂ ਸਤਿਗੁਰੂ ਜੀ ਦੇ ਜਿਹੜੇ ਸ਼ਬਦ ਹੈ ਉਹ ਸਰਵਣ ਵੀ ਕਰਨੇ ਹੈ। ਸਤਿਗੁਰੂ ਜੀ ਦੇ ਬਚਨ ਹੈ, ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ, ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁੱਖ ਮਾਇਆ ਕਿ ਉਰਜ ਉਹ ਕਹਾਂ ਗਵਾਰ, ਅਜਿਹੂੰ ਸਮਝ ਕਿਛ ਵਿਗਰਿਓ ਨਾਹਨ, ਭਜ ਲੈ ਨਾਮ ਮਰਾਰ, ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਏ ਪਕਾਰ। ਗੁਰੂ ਪਿਆਰਿਓ, ਸਤਿਗੁਰੂ ਜੀ ਵੱਲੋਂ ਜੋ ਮਿਲੇ ਹੋਏ ਸਵਾਸ ਹੈ ਉਹਨੂੰ ਜ਼ਰੂਰ ਆਪਾਂ ਸਫਲਾ ਕਰਨ ਦਾ ਪ੍ਰਯਤਨ ਕਰਿਆ ਕਰੀਏ। ਔਰ ਜਿਵੇਂ ਦਾਸ ਨੇ ਜੋ ਗੁਰੂ ਘਰ ਦੇ ਵਟਸਐਪ ਮੈਸੇਜ ਦੇ ਵਿੱਚ ਵੀ ਜੋ ਮੈਸੇਜ ਪਾਇਆ ਹੈ ਕਿ 4 ਜੁਲਾਈ ਦਿਨ ਸ਼ਨੀਵਾਰ ਸ਼ਾਮ ਦੇ 3 ਵਜੇ ਗੁਰੂ ਘਰ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਰਿਹਾ ਹੈ, ਜਿਹੜੇ ਵੀ ਪ੍ਰਾਣੀਆਂ ਨੇ ਹਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਹੈ ਭਾਈ ਜ਼ਰੂਰ ਜਿਹੜਾ ਹੈ ਆਪਣਾ ਮਨ ਬਣਾਓ, ਜਿਹੜਾ ਅੰਮ੍ਰਿਤ ਛੱਕ ਕੇ ਸਤਿਗੁਰੂ ਜੀ ਦੇ ਜਿਹੜੇ ਹੈ ਆਪਾਂ ਬੱਚੇ ਬੱਚੀਆਂ ਬਣੀਏ, ਤਾਂ ਕਿ ਇਹ ਜਿਹੜਾ ਮਨੁੱਖਾ ਜਨਮ ਹੈ ਮਾਨਸ ਜਨਮ ਦੁਲੱਭ ਹੈ, ਹੋਏ ਨਾ ਵਾਰੰਗਵਾਰ, ਜਿਉਂ ਬਨਫਲ ਪਾਕੈ ਭੋਏ ਗਿਰੈ, ਬੋਹਰ ਨਾ ਲੱਗੈ ਡਾਰ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਇੱਥੇ ਆਪਾਂ ਲਾਹਾ ਲੈਣ ਆਏ ਹਾਂ। ਆਪ ਜੀ ਨੂੰ ਬੇਨਤੀ ਹੈ ਜ਼ਰੂਰ ਆਪ ਜੀ ਨੇ ਇਹ ਬੇਨਤੀ ਨੂੰ ਪ੍ਰਵਾਨ ਕਰਨਾ। 4 ਤਰੀਕ ਤੱਕ ਜਿਹੜਾ ਹੈ ਜੁਲਾਈ 4 ਹੈ ਔਰ ਸ਼ਨੀਵਾਰ ਸ਼ਾਮ ਦੇ 3 ਵਜੇ ਜਿਹੜਾ ਹੈ ਅੰਮ੍ਰਿਤ ਵਾਟਿਆ ਜਿਹੜਾ ਤਿਆਰ ਹੋਣਾ ਹੈ, ਜਿਹੜੇ ਕਕਾਰ ਹਨ ਉਹ ਤੁਹਾਨੂੰ ਗੁਰੂ ਘਰ ਵੱਲੋਂ ਜਿਹੜੇ ਪ੍ਰੋਵਾਈਡ ਕਰਾਏ ਜਾਣਗੇ। ਆਪ ਜੀ ਨੇ ਨਵੇਂ ਬਸਤਰ ਪਾ ਕੇ ਕੇਸੀ ਇਸ਼ਨਾਨ ਕਰਕੇ 3 ਵਜੇ ਗੁਰੂ ਘਰ ਪਹੁੰਚਣ ਦੀ ਆਪ ਜੀ ਨੇ ਕਿਰਪਾਲਤਾ ਕਰਨੀ। ਗੁਰੂ ਪਿਆਰੇ ਜਿਵੇਂ ਦਾਸ ਨੇ ਪਹਿਲਾਂ ਆਪ ਜੀ ਨੂੰ ਬਚਨ ਕੀਤਾ ਹੈ ਕਿ ਆਪਣੇ ਗੁਰੂ ਘਰ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਅਮਰੀਕ ਸਿੰਘ ਜੀ, ਜੋ ਪਿਛਲੇ ਸੋਮਵਾਰ ਤੋਂ ਗੁਰੂ ਘਰ ਵਿਖੇ ਗੁਰਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਆ ਰਹੇ ਹਨ, ਉਹਨਾਂ ਨੇ 2 ਵੀਕਾਂ ਆਪਣੇ ਗੁਰੂ ਘਰ ਵਿਖੇ ਜਿਹੜਾ ਹੈ ਕਥਾ ਦੀ ਹਾਜ਼ਰੀ ਭਰਨੀ ਹੈ। ਸ਼ਾਮ ਦੇ ਦੁਆਨਾਂ ਵਿੱਚ ਜੋ ਰੋਜ਼ ਭਾਈ ਸਾਹਿਬ ਜੀ ਜੋ ਚੱਲ ਰਿਹਾ ਇਤਿਹਾਸ ਹੈ ਉਹਦੇ ਵਿੱਚ ਉਹ ਕਥਾ ਕਰਦੇ ਹਨ। ਆਪ ਜੀ ਨੂੰ ਬੇਨਤੀ ਹੈ ਭਾਈ ਜ਼ਰੂਰ ਜੋ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਲਾਹਾ ਲੈਣ ਦੀ ਕਿਰਪਾਲਤਾ ਕਰਿਆ ਕਰੋ। ਇਹ ਸਮਾਂ ਜਿਹੜਾ ਹੈ ਸੁਭਾਗਾ ਬਣ ਜਾਂਦਾ ਹੈ, ਕਿਉਂਕਿ ਆਪਾਂ ਸਿਰਫ ਅਤੇ ਸਿਰਫ ਜਿਹੜੇ ਸੰਯੋਗ ਹੈ, ਜਿਹੜੇ ਇਹਨਾਂ ਦੇ ਵਸੀਲੇ ਹੈ, ਉਹ ਸੇ ਸੰਯੋਗ ਕਰੋ ਮੇਰੇ ਪਿਆਰੇ ਜਿੱਤ ਰਸਨਾ ਹਰ ਨਾਮ ਉਚਾਰੇ, ਇੱਦਾਂ ਦਾ ਵਸੀਲਾ ਜਿਹੜਾ ਹੈ ਉਹ ਬਣਦਾ ਰਹੇ, ਤਾਂ ਕਿ ਆਪਾਂ ਸਤਿਗੁਰੂ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਜਿਹੜੀਆਂ ਹੈ ਉਹ ਚੜ੍ਹਦੀ ਕਲਾ ਦੇ ਨਾਲ ਭਰਦੇ ਰਹੀਏ। ਆਓ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਾਂਗਾ ਉਹ ਕਰੀਬਨ 8:30 ਵਜੇ ਤੱਕ ਜਿਹੜਾ ਹੈ ਉਹ ਗੁਰਸ਼ਬਦ ਦੀ ਕਥਾ ਅਤੇ ਚੱਲ ਰਿਹਾ ਇਤਿਹਾਸ ਜਿਹੜਾ ਸੰਗਤ ਨੂੰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ।

ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦਾ ਹਿਰਦਾ ਸਰੂਪ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਤਾਰਕ ਗੁਰਤਾ ਦੇ ਤਾਕਤ ਤੇ ਸੁਭਾਏ ਮਾਨ ਬਖਸ਼ਣਹਾਰ ਬਖਸ਼ਿੰਦ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਹੋਈ। ਬਟਭਾਗੀ ਸਤਸੰਗੀਆਂ ਨੇ ਸ਼ਾਮਾਂ ਦੇ ਦੀਵਾਨ ਅੰਦਰ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰੂ

0: ਅਤੇ ਹੋਰ ਗੁਰਬਾਣੀ ਦੇ ਸ਼ਬਦਾਂ ਦਾ ਰਸ ਭਿੰਨਾ ਕੀਰਤਨ ਸਰਵਣ ਕਰਦਿਆਂ ਹੋਇਆ ਵਾਹਿਗੁਰੂ ਵੱਲੋਂ ਬਖਸ਼ੇ ਹੋਏ ਸਵਾਸ ਅਤੇ ਸਮੇਂ ਨੂੰ ਸਫਲ ਕੀਤਾ ਹੈ। ਗੁਰਦੇਵ ਸਤਿਗੁਰੂ ਜੀ ਦੀ ਰਹਿਮਤ ਸਦਕਾ ਇਸ ਗੁਰੂ ਘਰ ਦੀ ਮਰਯਾਦਾ ਅਨੁਸਾਰ ਸ਼ਾਮਾਂ ਨੂੰ ਚੱਲ ਰਹੀ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ ਪ੍ਰਸੰਗ ਆਪ ਨੇ ਸਰਵਣ ਕੀਤੇ ਨੇ। ਛੇਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਦਸਤਾਰਬੰਦੀ ਹੋਈ ਤਾਂ ਗੁਰਦੇਵ ਜੀ ਦੇ ਬਚਨ ਹੋਏ ਕਿ ਜੋ ਸੇਲੀ ਮਾਲਾ ਹੈ ਉਹ ਨਹੀਂ ਹੁਣ ਪਹਿਨਣ ਦਾ ਸਮਾਂ, ਹੁਣ ਸ਼ਸਤਰ ਅਸੀਂ ਪਹਿਨਣੇ ਹਨ। ਸਿੱਖ ਸੰਗਤਾਂ ਨੂੰ ਹੁਕਮਨਾਮੇ ਘੱਲੇ ਗਏ ਜੋ ਪੂਰਬ ਪੱਛਮ ਉੱਤਰ ਦੱਖਣ ਦਿਸ਼ਾ ਦੇ ਅੰਦਰ ਵਸਦੀਆਂ ਹੋਈਆਂ ਸੰਗਤਾਂ ਨੇ। ਸਤਿਗੁਰੂ ਜੀ ਦੇ ਹੁਕਮ ਗਏ ਹਨ ਕਿ ਸੁੰਦਰ ਘੋੜੇ ਸੁੰਦਰ ਸ਼ਸਤਰ ਲੈ ਕਰਕੇ ਗੁਰੂ ਘਰ ਦੇ ਵਿੱਚ ਪਹੁੰਚੋ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਵਣਗੀਆਂ। ਸਮਾਂ ਨਿਸ਼ਚਿਤ ਕਰਨ ਦੇ ਲਈ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਆਦਿਕ ਮੁਖੀ ਸਿੱਖਾਂ ਦੇ ਨਾਲ ਮਸ਼ਵਰਾ ਸਲਾਹ ਕੀਤਾ ਹੈ ਔਰ ਮਾਤਾ ਸਾਹਿਬ ਜੀ ਦੇ ਤਾਈਂ ਜੋ ਮਸੰਦ ਕਹਿ ਰਹੇ ਸਨ ਕਿ ਮਾਤਾ ਜੀ ਸਾਹਿਬਜ਼ਾਦਾ ਜੀ ਦੀ ਆਰਜ਼ੂ ਛੋਟੀ ਹੈ ਔਰ ਪਿਤਾ ਸਤਿਗੁਰੂ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਪ੍ਰਣ ਕਰ ਲਿਆ ਹੈ, ਚੰਦੂ ਨੂੰ ਮਾਰ ਮੁਕਾਉਣ ਦੀ ਪ੍ਰਤੱਗਿਆ ਕਰ ਲਈ ਹੈ, ਤੁਰਕਾਂ ਦਾ ਤਪ ਤੇਜ ਭਾਰੀ ਹੈ, ਇਸ ਤਰ੍ਹਾਂ ਸਾਡੇ ਕੋਲ ਸੈਨਾ ਨਹੀਂ, ਫੌਜ ਨਹੀਂ, ਕੋਈ ਰਾਜ ਨਹੀਂ, ਭਾਗ ਨਹੀਂ, ਇਸ ਤਰ੍ਹਾਂ ਦਾ ਜਿਹੜਾ ਪ੍ਰਣ ਕਰ ਲਿਆ ਸਤਿਗੁਰੂ ਜੀ ਨੇ ਇਹ ਕਿਵੇਂ ਪੂਰਾ ਹੋਏਗਾ। ਮਾਤਾ ਸਾਹਿਬ ਜੀ ਸਾਹਿਬਜ਼ਾਦਾ ਜੀ ਦੇ ਨਾਲ ਜਿਸ ਵੇਲੇ ਬਚਨ ਕਰਨ ਲੱਗੇ ਕਿ ਆਪ ਨੇ ਇਸ ਤਰ੍ਹਾਂ ਦੀ ਪ੍ਰਤੱਗਿਆ ਕਰ ਲਈ, ਸੇਲੀ ਮਾਲਾ ਪਹਿਨੀ ਨਹੀਂ, ਸ਼ਸਤਰ ਪਹਿਨਣ ਲਈ ਬਚਨ ਕਹਿ ਦਿੱਤੇ, ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਜਨਨੀ ਮਾਤਾ ਗੰਗਾ ਸਾਹਿਬ ਨੂੰ ਕਹਿਣ ਲੱਗੇ, ਮਾਤਾ ਜੀ ਇਹ ਪਿਤਾ ਸਤਿਗੁਰੂ ਜੀ ਦੀ ਆਗਿਆ ਹੀ ਇੰਜ ਸੀ, ਦੁਸ਼ਟ ਲੋਕ ਸੰਤਗਿਰੀ ਦੇ ਸੁਭਾਵ ਨੂੰ ਜਾਣਦੇ ਨਹੀਂ, ਸਗੋਂ ਅੱਤਿਆਚਾਰ ਕਰਦੇ ਆ, ਜ਼ੁਲਮ ਢਾਉਂਦੇ ਆ ਔਰ ਅਸੀਂ ਦੁਆਰਾ ਕਰਦੇ ਹਾਂ ਕਿ ਇਹ ਜੋ ਪ੍ਰਣ ਕੀਤਾ ਪ੍ਰਤੱਗਿਆ ਇਹ ਗੁਰੂ ਨਾਨਕ ਸਾਹਿਬ ਸਾਡੀ ਪੂਰੀ ਕਰਵਾਉਣਗੇ, ਪਿਤਾ ਸਤਿਗੁਰੂ ਜੀ ਦੀ ਸ਼ਹਾਦਤ ਦਾ ਬਦਲਾ ਲਵਾਂਗੇ, ਸ਼ਸਤਰ ਪਹਿਨਾਂਗੇ, ਅਸੀਂ ਤਾਂ ਬੜੇ ਬੜੇ ਪਰਬਤਾਂ ਨੂੰ ਖਾਕ ਕਰ ਦਈਏ, ਮਿੱਟੀ 'ਚ ਮਿਲਾ ਦਈਏ। ਸਤਿਗੁਰੂ ਜੀ ਦੇ ਬੜੇ ਧੀਰਜ ਧਾਰੀ ਔਰ ਵੀਰ ਅਸੀਂ ਸਾਹਿਤ ਬਚਨਾਂ ਨੂੰ ਸੁਣਦੇ ਹੋਏ ਮਾਤਾ ਗੰਗਾ ਜੀ ਸ਼ਾਂਤ ਚਿੱਤ ਹੋ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜੋ ਦਿਨ ਨਿਸ਼ਚਿਤ ਕੀਤਾ ਹੈ, ਸ੍ਰੀ ਅਕਾਲ ਬੁੰਗੇ ਦੀ ਰਚਨਾ ਹੋਵਣ ਲੱਗੀ, ਸੰਗਤਾਂ ਨੂੰ ਹੁਕਮਨਾਮੇ ਗਏ। ਆਓ ਅਗਲੇ ਪ੍ਰਸੰਗ ਅੰਦਰ ਜਿਵੇਂ ਬਖਸ਼ ਕਰਦੇ ਹੈ ਗੁਰੂ ਇਤਿਹਾਸ ਦੀ ਵਿਚਾਰ ਕਾਗਰ ਹੋ ਕੇ ਸਰਵਣ ਕਰੀਏ ਜੀ।
1: ਜਿਸ ਤੇ ਦਿਨ ਪ੍ਰਤ ਵਧੈ ਪ੍ਰਤਾਪਾ,
0: ਜਿਸ ਤਖਤ ਤੇ ਸਭਾਏਮਾਨ ਹੋ ਕਰਕੇ ਸ਼ਸਤਰਾਂ ਨੂੰ ਪਹਿਨਣ ਦੇ ਨਾਲ ਸਿੱਖ ਸੰਗਤਾਂ ਨੂੰ ਇਕੱਤਰ ਕਰਕੇ ਉਹਨਾਂ ਦੇ ਅੰਦਰ ਇੱਕ ਵੀਰ ਰਸ ਦੀ ਅਣਖ ਪੈਦਾ ਕਰਨ ਦੇ ਲਈ, ਆਪਣੇ ਹੱਕ ਲੈਣ ਲਈ, ਮਜ਼ਲੂਮਾਂ ਦੇ ਉੱਤੇ ਹੋ ਰਹੇ ਅਤਿਆਚਾਰ ਨੂੰ ਰੋਕਣ ਦੇ ਲਈ, ਡੱਕਣ ਦੇ ਲਈ, ਐਸੇ ਉਪਦੇਸ਼ ਨੂੰ ਸਤਿਗੁਰੂ ਮਹਾਰਾਜ ਜੀ ਨੇ ਸਿੱਖ ਸੰਗਤਾਂ ਦੇ ਤਾਈਂ ਦ੍ਰਿੜ ਕਰਾਉਣਾ ਹੈ ਅਤੇ ਜਿਸ ਕਰਕੇ ਸਤਿਗੁਰੂ ਜੀ ਦਾ ਭਾਰੀ ਤੇਜ਼ ਪ੍ਰਤਾਪ ਵਧੇ। ਉਹ ਦਿਨ ਦੀ ਉਡੀਕ ਕਰਨ ਲੱਗੇ ਹਨ, ਦਿਨ ਮਿਥਣ ਲਈ ਸਮਾਂ ਰੱਖਣ ਦੇ ਲਈ ਵਿਚਾਰ ਹੋਈ।
1: ਮਹਾਬਲੀ ਸੱਤਰ ਗਨ ਖਾਪਾ,
0: ਮਹਾਬਲੀ ਸੂਰਮੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਵੇਲੇ ਸ਼ਤਰੂ ਦੁਸ਼ਮਣਾਂ ਦਾ ਵੱਧ ਰਿਹਾ ਤੇਜ ਪ੍ਰਤਾਪ ਜਿਹੜਾ ਉਸਨੂੰ ਖਪਾਵਣਗੇ।
1: ਦਸਵੀਂ ਸੁਦੀ ਅਸਾੜ ਮਝਾਰੀ,
0: ਕਿਹੜਾ ਦਿਨ ਰੱਖਿਆ ਗਿਆ? ਦਸਵੀਂ ਸੁਦੀ ਅਸਾੜ ਮਹਾਰੀ, ਹਾੜ ਦੇ ਮਹੀਨੇ ਦੇ ਵਿੱਚ ਦਸਵੀਂ ਦੀ ਥਿੱਤ ਦਾ ਦਿਨ ਨਿਸ਼ਚਿਤ ਕਰ ਲਿਆ। ਇੱਕ ਚਾਨਣਾ ਪੱਖ ਹੁੰਦਾ ਹੈ, ਇੱਕ ਹਨੇਰ ਪੱਖ ਹੁੰਦਾ ਹੈ, ਇੱਕ ਸੁਦੀ ਹੁੰਦੀ ਹੈ, ਇੱਕ ਵਧੀ ਹੁੰਦੀ ਹੈ। ਸੁਦੀ ਜਿਹੜੀ ਸੁਦੀ ਪੱਖ ਦੀ ਜਿਹੜੀ ਦਸਵੀਂ ਹੈ ਹਾੜ ਦੇ ਮਹੀਨੇ ਦੇ ਅੰਦਰ

0: ਭਾਰੀ ਬਲ ਵਾਲੇ ਸਤਿਗੁਰੂ ਮਹਾਰਾਜ ਜੀ,
1: ਉਦਿਆਚਲ ਤੁਲ ਤਖਤ ਬਿਸਾਲਾ।
0: ਉਦਿਆਚਲ ਤੁਲ, ਜਿਸ ਤਰ੍ਹਾਂ ਹਿਮਾਚਲ ਪਰਬਤ ਦੇ ਸਮਾਨ ਸਤਿਗੁਰੂ ਜੀ ਸੁੰਦਰ ਤਖਤ, ਜੋ ਅਕਾਲ ਬੰਗਾ ਹੈ ਸਤਿਗੁਰੂ ਜੀ ਦਾ ਅਟਲ ਹੈ ਅਕਾਲ ਤਖਤ, ਉਸ ਤਖਤ ਤੇ ਸਭਾਈਮਾਨ ਹੋਵਣਗੇ।
1: ਆਪ ਜਿਮ ਦਿਨ ਕਰ ਬਾਲਾ,
0: ਉਹਦਾ ਹੈ ਆਪ ਜਿਮ ਦਿਨ ਕਰ ਬਾਲਾ, ਉਹਦਾ ਨਾਮ ਹੈ ਪ੍ਰਗਟ ਹੋਣ ਦਾ, ਦਿਨਕਰ ਨਾਮ ਹੈ ਸੂਰਜ ਦਾ, ਜਿਵੇਂ ਚੜ੍ਹਦਾ ਹੋਇਆ ਸੂਰਜ ਬਾਲ ਅਵਸਥਾ ਦੇ ਅੰਦਰ ਬੜਾ ਤੇਜ਼ ਪ੍ਰਤਾਪੀ ਹੋ ਕਰਕੇ ਪ੍ਰਗਟ ਹੁੰਦਾ ਹੈ, ਐਸੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਰੀ ਤੇਜ਼ ਪ੍ਰਤਾਪ ਦੇ ਸਹਿਤ ਸੂਰਜ ਦੀ ਨਿਆਈ ਪ੍ਰਗਟ ਹੋ ਕਰਕੇ ਤਖ਼ਤ ਦੇ ਸਭਾਈਮਾਨ ਹੋਵਣਗੇ।
1: ਤੁਰਕ ਤਾਪ ਤਮ ਤੋਮ ਤੁਰੰਤਾ,
0: ਤੇ ਜਿਹੜਾ ਤੁਰਕਾਂ ਦਾ ਭਾਰੀ ਤੇਜ ਪ੍ਰਤਾਪ ਵਧਿਆ ਹੋਇਆ ਨਾ, ਤਮ ਤੋਮ ਤੁਰੰਤਾ, ਤਮ ਨਾਮ ਹੈ ਹਨੇਰੇ ਦਾ, ਤੇ ਤੁਰਤ ਤੁਰਤ ਪੈਰ ਦੇ ਉੱਤੇ ਸੂਰਜ ਚੜ੍ਹਦਿਆਂ ਜਿਵੇਂ ਹਨੇਰੇ ਦਾ ਵਿਨਾਸ਼ ਹੋ ਜਾਂਦਾ ਹੈ, ਸਤਿਗੁਰੂ ਜੀ ਦੇ ਤਖ਼ਤ

0: ਉਡਗਨ ਨਾਮ ਹੈ ਤਾਰਿਆਂ ਦਾ, ਜਿਸ ਤਰ੍ਹਾਂ ਸੂਰਜ ਦੇ ਚੜ੍ਹਦਿਆਂ ਹੋਇਆਂ ਤਾਰੇ ਛਪ ਜਾਂਦੇ ਹੈ, ਅਤੇ ਜਿਹੜੇ ਕੁਕਰਮਾਂ ਨੂੰ ਕਰਨ ਵਾਲੇ ਦੋਸ਼ੀ ਹੈ, ਜਿਹੜੇ ਸੰਤ ਜਨਾਂ ਨਾਲ ਵੈਰ ਕਮਾਉਣ ਵਾਲੇ ਨੇ, ਜਿਹੜੇ ਮਜ਼ਲੂਮਾਂ 'ਤੇ ਅਤਿਆਚਾਰ ਕਰਨ ਵਾਲੇ ਲੋਕ ਨੇ, ਉਹ ਕੁਕਰਮਾਂ ਨੂੰ ਕਰਨ ਵਾਲੇ ਤਾਰਿਆਂ ਦੀ ਨਿਆਈ ਛਪ ਜਾਣਗੇ।
1: ਕਰਹੋ ਅਦ੍ਰਿਸ਼ਟ ਇਨਹੋ ਤਤਕਾਲਾ,
0: ਕਰਹੋ ਦ੍ਰਿਸ਼ਟ ਇਨਹੋ ਤਤਕਾਲਾ। ਤਤਕਾਲਾ ਨਾਮ ਛੇਤੀ ਮਹਾਰਾਜ, ਦ੍ਰਿਸ਼ ਨਾਮ ਹੁੰਦਾ ਸਾਹਮਣੇ ਦਿਸਣ ਦਾ, ਅਦ੍ਰਿਸ਼ ਨਾਮ ਹੁੰਦਾ ਹੈ ਦਿਖਾਈ ਦੇਣ ਦਾ, ਅਤੇ ਜਿਹੜੇ ਤਾਰਿਆਂ ਦੀ ਨਿਆਈ ਨਿੰਦਕ ਲੋਕ ਨੇ, ਇਹ ਅਦ੍ਰਿਸ਼ ਹੋ ਜਾਣਗੇ, ਭਾਵ ਦਿਖਾਈ ਦੇਣੋਂ ਹਟ ਜਾਣਗੇ, ਛਪ ਜਾਵਣਗੇ।
1: ਨਿੰਦਕ ਪੇਚਕ ਦੁਖਦ ਕਰਾਲਾ,
0: ਇਹ ਬੜਾ ਕਵੀ ਜੀ ਦੀ ਵਿੱਦਿਆ ਦਾ ਕਮਾਲ ਹੈ, ਇੱਕ ਸੁੰਦਰ ਅਲੰਕਾਰ ਬਣ ਕਰਕੇ ਪੇਸ਼ ਕਰਦੇ ਨੇ। ਜਿਸ ਤਰ੍ਹਾਂ ਸੂਰਜ ਚੜ੍ਹਿਆ ਹੋਇਆ ਇਹ ਤਾਰੇ ਛਪ ਜਾਂਦੇ ਆ, ਹਨੇਰਾ ਉੱਡ ਜਾਂਦਾ ਹੈ, ਅੱਗੇ ਕਹਿੰਦੇ ਨਿੰਦਕ ਪੇਚਕ ਦੁਖਦ ਕਰਾਲਾ। ਨਿੰਦਕ ਜਿਹੜੇ ਲੋਕ ਨੇ, ਪੇਚਕ ਨਾਮ ਹੈ ਉੱਲੂਆਂ ਦਾ, ਅਤੇ ਸੂਰਜ ਦੇ ਚੜ੍ਹਨ ਦੇ ਨਾਲ ਜਿਹੜੇ ਉੱਲੂ ਨੇ ਉਹ ਵੀ ਛੁਪ ਜਾਂਦੇ ਆ, ਰਾਤ ਦੇ ਹਨੇਰੇ 'ਚ ਹੀ ਉਹ ਕਲਕਾਰੀਆਂ ਮਾਰਦੇ ਆ, ਔਰ ਦਿਨ ਚੜ੍ਹਦਿਆਂ ਹੋਇਆਂ ਛੁਪ ਜਾਂਦੇ, ਸ਼ਹਿ ਕਰਕੇ ਬੈਠ ਜਾਂਦੇ ਆ। ਕਹਿੰਦੇ ਨਿੰਦਕ ਲੋਕ ਵੀ ਉੱਲੂਆਂ ਦੀ ਨਿਆਈ, ਇਹ ਜਿਹੜੇ ਨੇ ਦੁੱਖਦਾਇਕ ਕੁਰਾਲਾ, ਭਾਰੀ ਦੁੱਖ ਦੇਣ ਵਾਲੇ ਜਿਹੜੇ ਨਿੰਦਕ ਲੋਕ ਨੇ, ਇਹ ਸਾਰੇ ਛਪ ਜਾਵਣਗੇ।
1: ਜਹ ਕਹਿ ਸੰਤ ਦਾਸ ਅਰਬਿੰਦਾ,
0: ਜਿੱਥੇ ਕਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਨੂੰ ਪਿਆਰ ਕਰਨ ਵਾਲੇ ਦਾਸ ਸੇਵਕ ਨੇ, ਔਰ ਪ੍ਰਭੂ ਦੀ ਬੰਦਗੀ ਵਾਲੇ ਸੰਤ ਜਨ ਹਨ, ਅਰਬਿੰਦਾ ਨਾਮ ਕਮਲ ਦਾ ਹੈ, ਸੂਰਜ ਦੇ ਉਦੇ ਹੋਣ 'ਤੇ ਜਿਵੇਂ ਕਮਲ ਪ੍ਰਫੁੱਲਤ ਹੋ ਜਾਂਦਾ ਹੈ, ਸਤਿਗੁਰੂ ਜੀ ਦੇ ਤਖ਼ਤ 'ਤੇ ਸਭਾਏਮਾਨ ਹੁੰਦਿਆਂ ਹੋਇਆਂ ਸੰਤ ਜਨ, ਦਾਸ ਸੇਵਕ ਜਨ ਕਬਲਾਂ ਦੀ ਨਿਆਈ ਪ੍ਰਫੁੱਲਤ ਹੋ ਜਾਵਣਗੇ।
1: ਕਰਹੋ ਪ੍ਰਫੁੱਲਤ ਹਰਖ ਬਰਿੰਦਾ,
0: ਕਿਉਂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰੋ, ਆਪਣੇ ਸਿੱਖਾਂ ਨੂੰ, ਸੇਵਕਾਂ ਨੂੰ ਕਮਲਾਂ ਦੀ ਨਿਆਈ ਪ੍ਰਫੁੱਲਤ ਕਰੋ, ਤਾਂ ਕਿ ਉਹ ਹਰਖ ਬਰਿੰਦਾ, ਉਹਨਾਂ ਨੂੰ ਭਾਰੀ ਖੁਸ਼ੀ ਪ੍ਰਾਪਤ ਹੋਵੇ।
1: ਚੰਦ ਚੰਦ ਕੀ ਲੈਤਾ ਕਰੋ,
0: ਚੰਦ ਚਾਂਦ ਕੀ ਲੈਤਾ ਕਰੋ, ਅਤੇ ਚੰਦਰਮਾ ਦੀ ਚਾਂਦਨੀ ਦੀ ਲੈਤਾ ਹੋ ਜਾਂਦੀ ਹੈ, ਮਿਟ ਜਾਂਦੀ ਹੈ ਸੂਰਜ ਦੇ ਉਦੇ ਹੋਵਣ ਦੇ ਉੱਤੇ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ, ਚੰਦਰਮਾ ਦੀ ਚਾਂਦਨੀ ਦੀ ਨਿਆਈ ਜਿਹੜਾ ਛਾਇਆ ਹੋਇਆ ਤੁਰਕਾਂ ਦਾ ਪ੍ਰਤਾਪ ਹੈ, ਇਹਦੀ ਲੈਤਾ ਕਰ ਦਿਓ, ਉਹਨੂੰ ਵਿਨਾਸ਼ ਕਰ ਦਿਓ।
1: ਆਨੰਦ ਗੁਰੂ ਸਿੱਖ ਚਕਵਨ ਧਰੋ,
0: ਹੁਣ ਅਗਲੇ ਅਲੰਕਾਰ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਜਿਹੜੀ ਹੈ ਉਹ ਚੰਦਰਮਾ ਦੇ ਸੁਦੁਰਤ ਕਰਦੇ ਹੈ। ਕਹਿੰਦੇ ਜਿਸ ਵੇਲੇ ਆਕਾਸ਼ ਮੰਡਲ ਦੇ ਅੰਦਰ ਚੰਦਰਮਾ ਪ੍ਰਕਾਸ਼ ਹੁੰਦਾ ਹੈ, ਔਰ ਚੰਦ, ਭਾਈ ਗੁਰਦਾਸ ਜੀ ਕਹਿੰਦੇ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਅਤੇ ਚਕੋਰ ਚੰਦਰਮਾ ਦੀ ਰੋਸ਼ਨੀ ਨੂੰ ਤੱਕਦਾ ਹੋਇਆ ਥੱਕਦਾ ਨਹੀਂ, ਇੱਕ ਟੱਕ ਲਾ ਕੇ ਦੇਖਦਾ ਹੈ। ਸਤਿਗੁਰੂ ਜੀ ਦਾ ਮੁੱਖ ਮੰਡਲ ਚੰਦਰਮਾ ਦੀ ਨਿਆਈ ਪ੍ਰਕਾਸ਼ਮਾਨ ਹੋਵੇ, ਅਤੇ ਜਿਹੜੇ ਸਤਿਗੁਰੂ ਜੀ ਦੇ ਸਿੱਖ ਨੇ ਉਹ ਚਕੋਰਾਂ ਦੀ ਨਿਆਈ ਨੇਤਰ ਲਾ ਕੇ ਤੱਕਦੇ ਹਨ।
1: ਕੈਰਵ ਕਾਨਨ ਦੋਖੀ ਜੇਤੇ,
0: ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਇਸ ਤਰ੍ਹਾਂ ਵਰਤੇਗੀ, ਸਿਫਤ ਦੇ ਅੰਦਰ ਮਹਿਮਾ ਦੇ ਅੰਦਰ ਕਹਿ ਰਹੇ ਹਨ ਕਿ ਜਿਹੜੀਆਂ ਕਮੀਆਂ ਨੇ, ਕਮੀਆਂ ਚੰਦਰਮਾ ਦੀ ਚਾਂਦਨੀ ਦੇ ਅੰਦਰ ਪ੍ਰਕਾਸ਼ਿਤ ਹੁੰਦੀਆਂ, ਅਤੇ ਕਮਲ ਦਾ ਫੁੱਲ ਸੂਰਜ ਦੀ ਰੁਸ਼ਨੋਈ ਨਾਲ ਪ੍ਰਕਾਸ਼ਕ ਹੁੰਦਾ ਹੈ, ਅਤੇ ਜਿਹੜੇ ਦੋਸ਼ੀ ਨੇ ਕਮੀਆਂ ਦੀ ਨਿਆਈ ਸੂਰਜ ਦੇ ਚੜ੍ਹਦਿਆਂ ਹੋਇਆਂ ਸਭ ਮਿਟ ਜਾਵਣਗੇ ਜੀ।
1: ਭਿੱਖ ਮੁਰਝਾਏ ਗਿਰਹੇਂਗੇ ਤੇਤੇ,
0: ਸੂਰਜ ਦੇ ਚੜ੍ਹਦਿਆਂ ਕਮੀਆਂ ਮੁਰਝਾ ਕਰਕੇ ਗਿਰ ਜਾਂਦੀਆਂ ਨੇ, ਇਉਂ ਡਿੱਗਣਗੇ ਨਿੰਦਕ ਲੋਕ।
1: ਕਹੀਂ ਜਗਤ ਦਿਜ ਕਰ ਚਤਰਾਈ,
0: ਇਉਂ ਪੰਡਿਤ ਜਨ ਵੀ ਜਿਹੜੇ ਨੇ, ਵਿਦਵਾਨ ਜਨ ਵੀ ਜਿਹੜੇ ਨੇ, ਉਹ ਸਤਿਗੁਰੂ ਜੀ ਦੀ ਇਸ ਤਰ੍ਹਾਂ ਮਹਿਮਾ ਨੂੰ ਵਰਣਨ ਕਰਦੇ ਹਨ।
1: ਸੁਣ ਕਰ ਭਏ ਪ੍ਰਸੰਨ ਗੁਸਾਈ,
0: ਇਉਂ ਸਤਿਗੁਰੂ ਮਹਾਰਾਜ ਜੀ ਪ੍ਰਸੰਨ ਹੋਏ।
1: ਬਖਸਿਓ ਦਰਬ ਕਿਤਕ ਤਿਸ ਬਾਰਾ,
0: ਜਿਸ ਵਿਦਵਾਨ ਨੇ, ਜਿਸ ਪੰਡਿਤ ਨੇ ਸਤਿਗੁਰੂ ਜੀ ਦੀ ਮਹਿਮਾ ਨੂੰ ਗਾਇਨ ਕੀਤਾ, ਵਿਖਿਆਨ ਕੀਤਾ, ਉਸ ਪੰਡਿਤ ਦੇ ਹੀ ਸਤਿਗੁਰੂ ਜੀ ਨੇ ਧਨ ਬਖਸ਼ਿਆ ਹੈ।
1: ਪੁੰਨ ਮੰਗਨ ਨਹਿ ਹਾਥ ਪਸਾਰਾ,
0: ਕਿਤਨਾ ਧਨ ਸਤਿਗੁਰੂ ਜੀ ਵਿਦਵਾਨਾਂ ਦੀ ਕਬਰ ਕਰਦੇ ਸਨ, ਬਹੁਤ ਜ਼ਿਆਦੇ। ਦਸਵੇਂ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਬਾਚ ਲਈਏ, ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਬਾਚ ਲਈਏ, ਕਹਿੰਦੇ ਪੁੰਨ ਮੰਗਨ ਨਹਿ ਹਾਥ ਪਸਾਰਾ, ਕਹਿੰਦੇ ਉਸ ਵਿਦਵਾਨ ਦਾ ਮੁੜ ਕੇ ਮੰਗਣ ਵਾਸਤੇ ਹੱਥ ਹੀ ਨਹੀਂ ਫੈਲਿਆ, ਇੰਨੀ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਤ੍ਰਿਪਤ ਹੋ ਗਿਆ। ਜਿਵੇਂ ਆਪ ਜੀ ਨੇ ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸ ਸੁਣੇ ਹਨ ਬਚਨ, ਕਿ ਗੁਰੂ ਕੇ ਜਿਹੜੇ ਰਬਾਬੀ ਸਨ ਸੱਤਾ ਜੀ, ਬਲਵੰਡਾ ਜੀ, ਉਹ ਪੰਜਵੇਂ ਪਾਤਸ਼ਾਹ ਜੀ ਦੇ ਕਾਲ 'ਚ, ਅੱਗੇ ਭਾਈ ਨੱਥਾ ਜੀ, ਅਬਦੁੱਲ ਜੀ ਢਾਡੀ ਸਨ, ਛੇਵੇਂ ਪਾਤਸ਼ਾਹ ਮਹਾਰਾਜ ਨੇ ਹਾਥੀ ਬਖਸ਼ਿਆ ਸੀ ਤੇ ਸਾਹਿਬ ਨੇ ਕਿਹਾ ਸੀ ਇਸ ਹਾਥੀ ਤੇ ਚੜ੍ਹ ਕੇ ਆਇਓ ਤਾਂ ਕਿ ਦੁਨੀਆਂ ਦੇ ਲੋਕ ਦੇਖਣ ਗੁਰੂ ਨਾਨਕ ਦੇ ਘਰ ਦੇ ਕੀਰਤਨੀਏ ਜਾ ਰਹੇ ਹਨ। ਏਡੀ ਵੱਡੀ ਵਡਿਆਈ ਬਖਸ਼ਣ ਵਾਲੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਤੁਹਾਨੂੰ ਉਸ ਵਿਦਵਾਨ ਸੱਜਣ ਨੂੰ ਦਿੱਤਾ ਕਿ ਦੁਬਾਰਾ ਹੱਥ ਪਲਾਉਣ ਦੀ ਤਮੰਨਾ ਨਹੀਂ ਰਹਿ ਗਈ।
1: ਭਿਖ ਭਿਖ ਦਾਸ ਉਦਾਰ ਸੁਭਾਉ,
0: ਸਤਿਗੁਰੂ ਜੀ ਦਾ ਜੋ ਸਖੀ ਸੁਭਾਅ ਹੈ ਦਿਆਲ

0: ਨਾ ਧਾਰੇ।
1: ਹੁਣ ਸਭ ਸਿੱਖ ਸੰਗਤਾਂ ਉਸ ਦਿਨ ਦੀ ਉਡੀਕ ਕਰ ਰਹੀਆਂ ਨੇ ਜਿੱਦੇ ਮੇਰੇ ਸਤਿਗੁਰੂ ਜੀ ਨੇ ਤਖ਼ਤ 'ਤੇ ਸਭਾਏਮਾਨ ਹੋ ਕਰਕੇ ਸਿੱਖ ਸੰਗਤਾਂ ਨੂੰ ਦਰਸ਼ਨ ਦਾਰ ਬਖਸ਼ਣੇ ਹਨ।
0: ਸਰਬ ਵਸਤ ਕਰਵਾਏ ਸਤਿਆਰੇ।
1: ਜਿਵੇਂ ਜਿਵੇਂ ਹੁਕਮਨਾਮਾ ਸਾਹਿਬ ਗਏ, ਸੰਗਤਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਭੇਟ ਕਰਨ ਦੇ ਲਈ ਸੁੰਦਰ ਸੁੰਦਰ ਸ਼ਸਤਰ, ਸੁੰਦਰ ਘੋੜੇ, ਸੁੰਦਰ ਵਸਤਰ ਸਭ ਤਿਆਰੀ ਕਰਵਾਈ ਗਈ।
0: ਕੇਤਕ ਵਸਤ ਬਣਾਏ ਦਿਖਾਵੇ।
1: ਕਈ ਸਿੱਖ ਸੰਗਤਾਂ ਸੁੰਦਰ ਸੁੰਦਰ ਵਸਤੂਆਂ ਬਣਾ ਕਰਕੇ ਆਪਣੇ ਸੰਗੀ ਸਾਥੀਆਂ ਨੂੰ ਦਿਖਾ ਰਹੀਆਂ ਨੇ ਕਿ ਆਪਾਂ ਮਹਾਰਾਜ ਜੀ ਦੇ ਚਰਨਾਂ 'ਤੇ ਜਾ ਕੇ ਭੇਟ ਕਰਾਂਗੇ। ਇੰਨਾ ਪਿਆਰ ਹੈ ਸੰਗਤਾਂ ਦੇ ਹਿਰਦੇ ਅੰਦਰ।
0: ਸਿਰਜਹਿ ਸੁੰਦਰ ਪਿੱਖ ਹਰ ਖਾਵੇ।
1: ਮਨ ਹੀ ਮਨ ਸੋਚਦੇ ਨੇ ਕਿ ਜਿਸ ਵੇਲੇ ਸਤਿਗੁਰੂ ਜੀ ਦੀ ਐਸੀ ਸ਼ੋਭਾ ਹੋਏਗੀ, ਸੁੰਦਰ ਤਖ਼ਤ 'ਤੇ ਸਭਾਏਮਾਨ ਹੋਣਗੇ, ਇੱਕ ਪਾਤਸ਼ਾਹੀ ਬਾਣਾ ਹੋਏਗਾ, ਸੀਸ 'ਤੇ ਕਲਗੀ ਜਿਗਾ ਸਜੇਗੀ ਔਰ ਮਹਾਰਾਜ ਦੇ ਸ਼ਸਤਰ ਪਹਿਨੇ ਹੋਵਣਗੇ, ਕੈਸਾ ਦ੍ਰਿਸ਼ ਹੋਵੇਗਾ, ਕਿਹੋ ਜਿਹਾ ਅਨੁਪਮ ਸਰੂਪ ਹੋਏਗਾ ਸੁੰਦਰ, ਦੇਖ ਕਰਕੇ ਆਨੰਦਿਤ ਹੋ ਜਾਵਾਂਗੇ।
0: ਮਿਲ ਆਪਸ ਮਹਿ ਸੋ ਜਸ ਉਚਾਰੇ।
1: ਕਿਉਂ ਗੁਰੂ ਕੀਆਂ ਸੰਗਤਾਂ ਆਪ ਵਿੱਚ ਮਿਲ ਕਰਕੇ ਗੁਰੂ ਕੀ ਸੋਭਾ ਨੂੰ ਗਾਇਨ ਕਰਦੀਆਂ, ਉਸ ਤੋਂ ਉਚਾਰਨ ਕਰਦੀਆਂ ਨੇ।
0: ਧਾਰ ਸਰਦਾ ਗੁਰਦਰਸ ਨਿਹਾਰੇ।
1: ਬੜੀ ਸ਼ਰਧਾ ਧਾਰ ਕੇ, ਪ੍ਰੇਮ ਭਾਵਨਾ ਧਾਰ ਕੇ ਸਤਿਗੁਰੂ ਜੀ ਦਰਸ਼ਨ ਦਦਾਰ ਪ੍ਰਾਪਤ ਹੋਵਣਗੇ।
0: ਸੁੰਦਰ ਡੀਲ ਸੁਸੀਲ ਉਚਾਰਤ।
1: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੁਤ ਸੁੰਦਰ ਸਰੂਰ ਹੈ, ਡੀਲ ਡੋਲ ਸਰੀਰ ਹੈ, ਉੱਚਾ ਲੰਬਾ।
0: ਅਜੁੱਧ ਪਹਿਰ ਮਹਾਦੁੱਧ ਧਾਰਤ।
1: ਕਿਉਂ ਸੰਗਤ ਕਹਿ ਰਹੀ ਹੈ ਕਿ ਜਦੋਂ ਪਾਤਸ਼ਾਹ ਗਰੀਬ ਨਿਵਾਜ਼ ਸ਼ਸਤਰ ਪਹਿਨ ਕਰਕੇ ਵੱਖਰੀ ਹੀ ਸੋਭਾ ਨੂੰ ਧਾਰਨਗੇ।
0: ਮਨ ਸਿੱਖਣ ਕੇ ਪ੍ਰੇਮ ਉਪਾਵੇ।
1: ਹਿਰਦਿਆਂ ਸਿੱਖਾਂ ਦੇ ਹਿਰਦਿਆਂ ਦੇ ਅੰਦਰ ਇਸ ਤਰ੍ਹਾਂ ਪ੍ਰੇਮ ਦਾ ਵਲਵਲਾ ਉਤਸ਼ਾਹ ਪੈਦਾ ਹੋ ਰਿਹਾ ਹੈ ਜੀ।
0: ਵਿਕਸਤ ਮੰਦ ਮੰਦ ਦਰਸਾਵੇ।
1: ਮਨ ਹੀ ਮਨ ਖਿਆਲਾਤ ਕਰਦੇ ਨੇ ਜਦੋਂ ਗੁਰਦੇਵ ਸਤਿਗੁਰੂ ਜੀ ਮੇਰ ਦੀ ਨਜ਼ਰ ਨਾਲ ਤੱਕਦੇ ਨੇ, ਵਿਕਸਤ ਮੰਦ ਮੰਦ ਮੁਸਕਰਾਵੇ, ਸਹਿਜੇ ਸਹਿਜੇ ਮੁਸਕਰਾਉਂਦੇ ਨੇ ਆਪਣੇ ਦੰਦਾਂ ਨੂੰ, ਸਤਿਗੁਰੂ ਜੀ ਦੇ ਦਰਸ਼ਨ ਹੁੰਦੇ ਨੇ ਦੰਦਾਂ ਨੂੰ ਖੋਲਦਿਆਂ ਮੁਸਕਰਾਉਂਦਿਆਂ ਹੋਇਆ, ਕੈਸੀ ਦੁੱਤ ਹੁੰਦੀ ਹੈ ਜੀ।
0: ਸਭ ਚਾਹਤ ਦਿਨ ਹੋਏ ਸੋ ਨਿਕਾ।
1: ਹੁਣ ਸੰਗਤਾਂ ਡੀਕਦੀਆਂ ਨੇ ਉਹ ਚੰਗਾ ਭਲੀ ਪ੍ਰਕਾਰ ਉਹ ਦਿਨ ਆਵੇ।
0: ਬੈਠ ਗੁਰੂ ਨਿਕ ਸਾਵਹ ਟੀਕਾ।
1: ਜਿਸ ਦਿਨ ਸਤਿਗੁਰੂ ਜੀ ਬੈਠ ਕਰਕੇ ਆਪਣੇ ਤਖ਼ਤ ਦੇ ਉੱਤੇ ਸਤਿਗੁਰੂ ਜੀ ਸ਼ਸਤਰ ਸਜਾਵਣਗੇ, ਮੀਰੀ ਪੀਰੀ ਦੇ ਗੁਰਦੇਵ ਸਤਿਗੁਰੂ
0: ਸ਼ਸਤਰ ਸਜਾਏ ਬਿਰਾਜਹਿ ਖਰੇ।
1: ਬਿਰਾਜਹਿ ਖੜੇ ਸ਼ਸਤਰਾਂ ਦੇ ਸਹਿਤ ਵਿਰਾਜਮਾਨ, ਤੈਰ ਪੈਰ ਕਰਕੇ ਜਿਸ ਵੇਲੇ ਸਤਿਗੁਰੂ ਜੀ ਸੋਭਾ ਦੇ ਸਹਿਤ ਹੋਣਗੇ ਜੀ।
0: ਦੁਸ਼ਟ ਜੇ ਦੁਖੀ ਗਨ ਕੋ ਹਰੇ।
1: ਬਹੁਤ ਸਾਰੇ ਦੁਸ਼ਟ ਦੁਖੀਆਂ ਨੂੰ ਹਰਾ ਦੇਣਗੇ ਚੰਗੇ ਮੈਦਾਨ ਅੰਦਰ।
0: ਦੋਹਰਾ ਸਿੱਖਣ ਬਿਖੇ ਅਨੰਦਤਾ ਜਿਮ ਰਵ ਤੇ ਅਰਬਿੰਦ।
1: ਕਵ ਜੀ ਕਹਿੰਦੇ ਗੁਰੂ ਕਿਆਂ ਸਿੱਖਾਂ ਦੇ ਅੰਦਰ ਇੰਨੀ ਖੁਸ਼ੀ ਦੀ ਲਹਿਰ ਦੌੜੀ ਹੈ ਜਿਵੇਂ ਕਮਲ ਦੇ ਫੁੱਲ ਸੂਰਜ ਦੀ ਰੋਸ਼ਨੀ ਦੀ ਕਿਰਨ ਪੈਂਦਿਆਂ ਹੋਇਆਂ ਪ੍ਰਕਾਸ਼ਿਤ ਹੋ ਜਾਂਦੇ, ਪ੍ਰਫੁੱਲਤ ਹੋ ਜਾਂਦੇ ਨਾ।
0: ਕਿਆ ਕਰ ਹੈ ਕਿਮ ਹੋਏ ਹੈ ਚਿੰਤ ਮਸੰਦ ਬਿਲੰਦ।
1: ਕਿਉਂਕਿ ਪਹਿਲੇ ਗੁਰੂ ਸਾਹਿਬਾਨਾਂ ਦੇ ਕਾਲ ਦੇ ਅੰਦਰ ਐਸਾ ਹੋਇਆ ਨਹੀਂ, ਸੇਲੀ ਮਾਲਾ ਪਹਿਲੀ ਜਾਂਦੀ ਔਰ ਗੁਰਤਾ ਅਰਪਣ ਕਰੀ ਜਾਂਦੀ, ਪ੍ਰੇਮ ਭਾਵਨਾ ਦੇ ਸਹਿਤ ਸਤਿਗੁਰੂ ਜੀ ਦੇ ਤਾਈਂ ਅੱਗੇ ਦਰਸ਼ਨ ਦਦਾਰ ਸਿੱਖ ਸੰਗਤਾਂ ਨੂੰ ਦਿੱਤੇ ਜਾਂਦੇ। ਹੁਣ ਸਿੱਖਾਂ ਦੇ ਮਨ 'ਚ ਆ ਰਿਹਾ ਵਾਰੀ ਵਾਰੀ, ਕਿਆ ਕਰ ਹੈ ਕਿਮ ਹੋਏ ਹੈ, ਕਿਵੇਂ ਕਰਨਗੇ ਮਹਾਰਾਜ ਜੀ, ਕੈਸੇ ਸ਼ਸਤਰ ਪਹਿਣ ਕੇ ਦਿੱਖ ਹੋਵੇਗੀ, ਕਿਵੇਂ ਜੰਗੇ ਮੈਦਾਨ 'ਚ ਜੂਝਣਗੇ, ਕਿਵੇਂ ਘੋੜੇ 'ਤੇ ਸਵਾਰ ਹੋਵਣਗੇ, ਕਿਵੇਂ ਪਾਤਸ਼ਾਹ ਦੇ ਕੋਲ ਬਾਜ ਸਭਾਏਮਨ ਹੋਵੇਗਾ, ਕਿਵੇਂ ਸਤਿਗੁਰੂ ਜੀ ਦੇ ਨਾਲ ਸ਼ਸਤਰਧਾਰੀ ਸੂਰਮੇ ਸੰਵਾਦ ਵੱਧ ਹੋ ਕੇ ਤਿਆਰ ਪ੍ਰਤਿਆਰ ਹੋ ਕੇ ਵਿਚਰਨਗੇ, ਇਹ ਸਿੱਖਾਂ ਦੇ ਵਲਵਲੇ ਨੇ। ਆਪ ਵਿੱਚ ਦੀ ਸਿੱਖ ਸੰਗਤਾਂ ਇਸ ਤਰ੍ਹਾਂ ਸਤਿਗੁਰੂ ਜੀ ਦੀ ਮਹਿਮਾ ਨੂੰ ਕਹਿ ਰਹੀਆਂ ਹਨ।
0: ਦੋਹਰਾ ਦਿਵਸ ਪ੍ਰਤੀਖਤ ਆਏ ਗੋ ਦਸਮੀ ਆਦਤ ਵਾਰ।
1: ਚੰਦ ਮਸੰਦ ਬਿਲੰਦ, ਕਹਿੰਦੇ ਚਿੰਤ ਮਸੰਦ ਬਿਲੰਦ, ਤੇ ਜਿਹੜੇ ਮਸੰਦ ਨੇ ਕਮਜ਼ੋਰ ਕਮਦਲੇ, ਉਹਨਾਂ ਦੇ ਮਨ ਜਿਹੜੇ ਚਿੰਤਾ ਨੇ ਗ੍ਰਸੇ ਹੋਏ ਆ, ਉਹਨਾਂ ਨੂੰ ਇਹ ਲਾਲੇ ਪਏ ਹੋਏ ਆ ਵੀ ਪਤਾ ਨਹੀਂ ਕੀ ਹੋਏਗਾ, ਹੁਣ ਸਾਡੇ 'ਤੇ ਚੰਗੇ ਤੋਰੀ ਫੁਲ ਕੇ ਚੱਲਦੇ ਸਨ, ਕਿਤੇ ਮਹਾਰਾਜ ਸਾਨੂੰ ਨਾ ਕਹਿ ਦੇਣ ਵੀ ਪੈਰੋ ਸ਼ਸਤਰ 'ਤੇ ਆ ਜਾਓ ਜੰਗੇ ਮੈਦਾਨ ਦੇ ਅੰਦਰ। ਕਈ ਤਰ੍ਹਾਂ ਦੇ ਖਿਆਲਾਤ ਉੱਠਦੇ ਨੇ ਕਿਉਂਕਿ ਗੁਰੂ ਘਰ ਦਾ ਜਿਹੜਾ ਧਨ ਹੈ ਪੂਜਾ ਦਾ ਹੈ, ਜਿਸ ਦੇ ਨਾਲ ਭਜਨ ਬੰਦਗੀ ਨਹੀਂ ਹੁੰਦੀ, ਸੇਵਾ ਸਿਮਰ ਨਹੀਂ ਹੁੰਦੀ, ਅਤੇ ਉਹਦਾ ਪ੍ਰਭਾਵ ਬੜਾ ਡਾਢਾ ਪੈ ਜਾਂਦਾ ਹੈ। ਹੁਣ ਮਸੰਦਾਂ ਦੇ ਅੰਦਰ ਸੇਵਾ ਅਤੇ ਸਿਮਰਨ ਦੀ ਘਾਟ ਹੈ ਔਰ ਗੁਰੂ ਘਰ ਦੀਆਂ ਅਗਰਾਹੀਆਂ ਨੂੰ ਅਗਰਾਹ ਕਰਕੇ ਆਪਣੇ ਨਿੱਜੀ ਪ੍ਰਯੋਜਨਾਂ ਦੇ ਲਈ ਵਰਤਦੇ ਨੇ, ਉਹਨਾਂ ਦੇ ਦਿਲ ਕਮਜ਼ੋਰ ਹੋ ਚੁੱਕੇ ਨੇ। ਇਸ ਲਈ ਚਿੰਤ ਮਸੰਦ ਬੁਲੰਦ, ਕਹਿੰਦੇ ਬਹੁਤ ਸਾਰੀ ਚਿੰਤਾ ਮਸੰਦਾਂ ਦੇ ਹਿਰਦੇ ਦੇ ਅੰਦਰ। ਪਹਿਲਾਂ ਉਹਨਾਂ ਨੇ ਮਾਤਾ ਸਾਹਿਬ ਜੀ ਨੂੰ ਪ੍ਰਭਾ ਕਰਕੇ ਵੇਖ ਲਿਆ, ਬਸ ਨਹੀਂ ਗਈ, ਗੁਰੂ ਸਾਹਿਬ ਨੂੰ ਕੁਝ ਕਹਿ ਨਹੀਂ ਸਕੇ। ਹੁਣ ਸੋਚਦੇ ਹੈ, ਦਿਨ ਨੇੜੇ ਆ ਰਿਹਾ ਹੈ, ਸਤਿਗੁਰੂ ਜੀ ਨੇ ਤਖ਼ਤ 'ਤੇ ਸੁਭਾਵਮਾਨ ਹੋਣਾ, ਪਤਾ ਨਹੀਂ ਕੀ ਹੋਵੇਗਾ, ਕੀ ਖੇਡ ਵਰਤੇਗੀ।
0: ਦੋਹਰਾ ਦਿਵਸ ਪ੍ਰਤੀਖਤ ਆਏ ਗੋ ਦਸਮੀ ਆਦਤ ਵਾਰ।
1: ਉਡੀਕ ਕਰਦਿਆਂ ਹੋਇਆਂ ਹਾੜ ਦੇ ਮਹੀਨੇ ਦੀ ਦਸਵੀਂ ਸੁਦੀ ਐਤਵਾਰ ਦਾ ਦਿਨ ਆ ਪਹੁੰਚਿਆ।
0: ਗਨ ਮਸੰਦ ਕਰ ਸੀਗਰਤਾ ਸੰਗਤ ਸੰਗ ਹਜ਼ਾਰ।
1: ਬਹੁਤ ਸਾਰੇ ਮਸੰਦ ਜਿਹੜੇ ਦੂਰ ਦੁਰਾਡਿਆਂ ਤੋਂ ਭਾਰੀ ਸਿੱਖ ਸੰਗਤਾਂ ਨੂੰ ਨਾਲ

0: ਬੜਾ ਭਾਰੀ ਉਤਸ਼ਾਹ ਹੈ ਜੋ ਗੁਰੂ ਘਰ ਦੇ ਅੰਦਰ ਉਤਸ਼ਾਹ ਦੇ ਸਹਿਤ ਜਿਹੜਾ ਗੁਰਮਤ ਦਾ ਸਮਾਗਮ ਹੋ ਰਿਹਾ ਸਤਿਗੁਰੂ ਸਤਿਗੁਰੂ ਜੀ ਦੇ ਸ਼ਸਤਰ ਪਹਿਨਣ ਦਾ।
1: ਜਿਤ ਕਿਤ ਤੇ ਆਏ ਤਤਕਾਲ,
0: ਜਿੱਥੋਂ ਕਿੱਥੋਂ ਦੂਰ ਦੁਰਾਡਿਆਂ ਤੋਂ ਤਤਕਾਲਾ ਛੇਤੀ ਨਾਲ ਸੰਗਤਾਂ ਆਵਣ ਲੱਗੀਆਂ।
1: ਅਨਕ ਭਾਂਤ ਕੀ ਲਏ ਅਕੋਰਾ,
0: ਅਨੇਕਾਂ ਪ੍ਰਕਾਰ ਦੀਆਂ ਸਤਿਗੁਰੂ ਜੀ ਨੂੰ ਭੇਟਾ ਅਰਪਣ ਕਰਨ ਦੇ ਲਈ ਸਿੱਖ ਸੰਗਤਾਂ ਨੇ ਲਈਆਂ ਹਨ।
1: ਚਹੋ ਦਿਸ ਤੇ ਚੱਲ ਗੁਰਪੁਰ ਓਰਾ,
0: ਚੌਹਾਂ ਤਰਫਾਂ ਤੋਂ ਪੂਰਬ ਪੱਛਮ ਉੱਤਰ ਦਕਸ਼ਣ ਤੋਂ ਚੱਲ ਕੇ ਸੰਗਤਾਂ ਗੁਰੂ ਨਗਰੀ ਵੱਲ ਨੂੰ ਆਵਣ ਲੱਗੀਆਂ ਜੀ।
1: ਬਰਹਿ ਸੁਧਾਸਰ ਦਰਸ਼ਨ ਪਾਵੇ,
0: ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕਰਕੇ ਮਹਾਰਾਜ ਜੀ ਦੇ ਦਰਸ਼ਨ ਦਾਰ ਪ੍ਰਾਪਤ ਕਰੀਏ।
1: ਮੱਜਹਿ ਕੀਰਤਨ ਸੁਨ ਹਰਖਾਵੇ,
0: ਸੰਗਤਾਂ ਪਹੁੰਚ ਗਈਆਂ ਜਿਹੜੀਆਂ ਉਹ ਅੰਮ੍ਰਿਤ ਸਰੋਵਰ ਚ ਇਸ਼ਨਾਨ ਕਰਦੀਆਂ ਨੇ, ਦਰਸ਼ਨ ਦਾਰ ਕਰਕੇ ਪ੍ਰਸੰਨ ਹੁੰਦੀਆਂ ਹਨ।
1: ਸੰਗਤ ਮਿਲੀ ਆਨ ਸਮਦਾਈ,
0: ਬਹੁਤ ਸਾਰੀਆਂ ਸੰਗਤਾਂ ਆ ਕਰਕੇ ਇਕੱਤਰ ਹੋਈਆਂ ਜੀ।
1: ਜੈ ਜੈਕਾਰ ਕਰਹਿ ਬਹੁਤਾਈ,
0: ਇਉਂ ਸਤਿਗੁਰੂ ਮਹਾਰਾਜ ਜੀ ਦੀ ਜੈ ਜੈਕਾਰ ਹੋ ਰਹੀ ਹੈ ਸਾਰੀਆਂ ਸੰਗਤਾਂ ਦੇ ਅੰਦਰ।
1: ਚਹੁ ਦਿਸ ਪਰੇ ਸੁਧਾਸਰ ਡੇਰੇ,
0: ਅੰਮ੍ਰਿਤਸਰ ਸਾਹਿਬ ਦੇ ਚਾਰ ਚਪੇਰੇ ਸੰਗਤਾਂ ਦੇ ਡੇਰੇ ਲੱਗੇ ਹੈ, ਤੰਬੂ ਲੱਗੇ ਹੈ, ਆਪੋ ਆਪਣੇ ਆਸਣ ਸੰਗਤਾਂ ਨੇ ਲਾਏ ਹਨ।
1: ਦਰਸ਼ਨ ਹਿਤ ਚਿਤ ਚੌਪ ਵਡੇਰੇ,
0: ਸਤਿਗੁਰੂ ਜੀ ਦੇ ਦਰਸ਼ਨਾਂ ਕਰਨ ਦੇ ਲਈ ਬੜਾ ਚਾਓ ਵੱਧ ਰਿਹਾ ਹਿਰਦੇ ਦੇ ਅੰਦਰ ਜੀ।
1: ਜਾਮ ਜਾਮਨੀ ਤੇ ਗੁਰ ਜਾਗੇ,
0: ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾਮ ਜਾਮਨੀ ਤੇ ਜਾਗੇ, ਪਹਿਰ ਰਾਤ ਰਹਿੰਦਿਆਂ ਹੋਇਆਂ ਤੋਂ ਸਤਿਗੁਰੂ ਜੀ ਉੱਠੇ ਆਪਣੇ ਆਸਣ ਤੋਂ।
1: ਸੋਚਾ ਚਾਰ ਕਰਨ ਤਬ ਲਾਗੇ,
0: ਸੋਚ ਕਿਰਿਆ ਕਰਕੇ ਸਤਿਗੁਰੂ ਜੀ ਇਸ਼ਨਾਨ ਪਾਨ ਕਰਨ ਲੱਗੇ।
1: ਕਰ ਇਸ਼ਨਾਨ ਕੋ ਆਸਣ ਮਾਰੇ,
0: ਇਸ਼ਨਾਨ ਕਰਕੇ ਗੁਰਦੇਵ ਸਤਿਗੁਰੂ ਜੀ ਆਪਣੇ ਆਸਣ ਦੇ ਉੱਤੇ ਸਥਿਰ ਹੋਏ ਟਿਕੇ ਹਨ।
1: ਨਿਜ ਸਰੂਪ ਮਹਿ ਬ੍ਰਿਤ ਤਿਤ ਧਾਰੇ,
0: ਨਿਜ ਸਰੂਪ ਵਾਸਤਵ ਸਰੂਪ ਅੰਦਰ ਬਿਰਤੀ ਟਿਕਾ ਕੇ ਸਤਿਗੁਰੂ ਮਹਾਰਾਜ ਜੀ ਆਪਣੇ ਆਸਣ ਤੇ ਸਜ ਬੈਠੇ ਨੇ। ਇਹ ਸਾਡੇ ਲਈ ਬੜੀ ਅਮੋਲਕ ਸਿੱਖਿਆ ਹੈ। ਸਮੁੰਦਰ ਰੂਪ ਹੁੰਦਿਆਂ ਅਸੀਂ ਜਿਸ ਸਤਿਗੁਰੂ ਜੀ ਦੀ ਮਹਿਮਾ ਨੂੰ ਗਾ ਰਹੇ ਹਾਂ, ਜੇ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ, ਜੇ ਸਤਿਗੁਰੂ ਦੀ ਉਸਤਤ ਨੂੰ ਕਰਦੇ ਹਾਂ, ਉਹ ਗੁਰਦੇਵ ਸਤਿਗੁਰੂ ਆਪ ਵੀ ਸਰੀਰ 'ਚ ਹੁੰਦਿਆਂ ਹੋਇਆਂ ਪਹਿਰ ਰਾਤ ਰਹਿੰਦਿਆਂ ਹੋਇਆਂ ਜਾਗਦੇ ਨੇ, ਇਸ਼ਨਾਨ ਪਾਨ ਕਰਕੇ ਫਿਰ ਚੌਂਕੜਾ ਲਾਉਂਦੇ ਨੇ, ਆਪਣੇ ਨਿੱਜ ਸਰੂਪ ਅੰਦਰ ਬਿਰਤੀ ਲਾ ਕੇ ਇਕਾਗਰ ਹੁੰਦੇ ਨੇ। ਸਤਿਗੁਰੂ ਮਹਾਰਾਜ ਤਾਂ ਸਮੁੰਦਰ ਰੂਪ ਨੇ ਆਪ, ਉਹਨਾਂ ਨੂੰ ਤਾਂ ਅਸੀਂ ਅਰਾਧਦੇ ਹਾਂ, ਪਰ ਸਤਿਗੁਰੂ ਜੀ ਨੇ ਸੰਗਤਾਂ ਦੇ ਅੰਦਰ ਪਿਰਤ ਪਾਈ ਹੈ। ਗੁਰਦੇਵ ਸਤਿਗੁਰੂ ਮਹਾਰਾਜ ਜੀ ਨੇ ਜੋ ਆਪ ਆਪਣੇ ਸੰਗਤਾਂ ਦੇ ਤਾਂ ਹੀ ਦਰਸਾਇਆ ਹੈ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਸਿਮਰਨ ਦੇ ਅੰਦਰ ਜੁੜਨਾ, ਬਾਣੀ ਦਾ ਨਿਤਨੇਮ ਕਰਨਾ, ਇਹ ਉਹ ਪਹਿਲੇ ਪਾਤਸ਼ਾਹ ਤੋਂ ਲੈ ਕੇ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਹਾਂ ਨਾ ਆਪਾਂ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਅੱਕ ਹਾਰ ਕਰ ਰੋੜਾਂ ਕੀ ਗੁਰਸੇਜ ਵਿਛਾਈ, ਉਹਦੇ ਮਾਰੇ ਪਹਿਲੇ ਪਾਤਸ਼ਾਹ ਵੀ ਇਸ ਪ੍ਰਕਾਰ ਬੈਠਿਆ ਕਰਦੇ, ਚੌਂਕੜਾ ਲਾ ਕਰਕੇ ਇਕਾਗਰ ਹੋ ਕਰਕੇ। ਅਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਵੀ ਅੱਜ ਬੈਠੇ ਨੇ, ਸਹਾਇਮਨ ਹੁੰਦੇ ਨੇ ਆਪਣੇ ਆਨੰਦ ਸਰੂਪ 'ਚ।
1: ਟਿਕੇ ਸੱਚ ਦਾ ਆਨੰਦ ਮਝਾਰੀ,
0: ਸਤ ਚਿੱਤ ਆਨੰਦ ਸਰੂਪ ਅੰਦਰ ਫਿਰਤੀ ਟਿਕਾ ਕੇ ਇਕਾਗਰ ਹੋ ਬੈਠੇ ਹਨ।
1: ਲੀਨੋ ਸੁਖ ਹੋਵਤ ਭੁਨ ਸਾਰੀ,
0: ਭੁਨ ਸਾਰ ਸਵੇਰ ਹੁੰਦਿਆਂ ਤਿੱਕਰ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਨਿੱਜ ਸਰੂਪ 'ਚ ਬਿਰਤੀ ਨੂੰ ਲਾ ਕਰਕੇ ਉਸ ਆਨੰਦ ਨੂੰ ਮਾਣਿਆ ਹੈ।
1: ਉਦੈ ਭਇਓ ਦਿਨ ਕਰ ਜਿਸ ਕਾਲੇ,
0: ਜਿਸ ਵੇਲੇ ਕਾਸ਼ ਮੰਡਲ ਅੰਦਰ ਸੂਰਜ ਪ੍ਰਗਟ ਹੋਇਆ,
1: ਪਹਿਰਿਓ ਜਾਮਾ ਜਿਸ ਗਨ ਪਾਲੇ,
0: ਗਨ ਪਾਲੇ ਬਹੁਤ ਸਾਰੇ ਪੱਲਿਆਂ ਵਾਲਾ ਜਾਮਾ ਸਤਿਗੁਰੂ ਜੀ ਨੇ ਸੁੰਦਰ ਪਹਿਨਿਆ ਹੈ ਤਨ ਦੇ ਉੱਪਰ ਜੀ।
1: ਸ਼ਬ ਉਸਨੀਕ ਸੀਸ ਪਰ ਧਾਰੀ,
0: ਸ਼ਬ ਉਸਨੀਕ, ਸ਼ਬ ਨਾਮ ਹੈ ਸ਼ੋਭਾ ਵਾਲੀ, ਉਸਨੀਕ ਨਾਮ ਹੈ ਦਸਤਾਰ ਦਾ, ਸੁੰਦਰ ਸੋਭਾ ਵਾਲੀ ਦਸਤਾਰ ਸਤਿਗੁਰੂ ਜੀ ਨੇ ਸੀਸ ਤੇ ਸਜਾਈ ਹੈ।
1: ਜਿਗਾ ਬਦੀ ਉੱਪਰ ਦੁਤਕਾਰੀ,
0: ਬੜੀ ਚਰਜ ਸੋਭਾ ਵਾਲੀ ਦਸਤਾਰ ਦੇ ਉੱਪਰ ਦੀ ਸਤਿਗੁਰੂ ਜੀ ਨੇ ਜਿਗਾ, ਇਹ ਸ਼ਾਹੀ ਪੁਸ਼ਾਕ ਦੇ ਜਿਹੜੇ ਗਹਿਣੇ ਨੇ, ਮੇਰੇ ਸਤਿਗੁਰੂ ਰਾਜੇ ਜੋਗੀ ਹੈ ਨੇ, ਔਰ ਸਿੱਖਾਂ ਦੇ ਅੰਦਰ ਸਤਿਗੁਰੂ ਜੀ ਨੇ ਵੀਰ ਰਸ ਨੂੰ ਉਜਾਗਰ ਕਰਨਾ ਹੈ, ਇਸੇ ਲਈ ਵੀਰ ਅਸੀਂ ਬਾਣਾ ਪਹਿਨਣ ਵਾਲੇ ਪਾਤਸ਼ਾਹ ਜੀ ਆਪਣੀ ਸੁੰਦਰ ਦਸਤਾਰ ਦੇ ਉੱਤਰ ਦੀ ਜਗ੍ਹਾ ਸਜਾ ਰਹੇ ਹਨ।
1: ਕਲਗੀ ਮੁਕਤਾ ਗੁਸ਼ ਉਜਾਲਾ,
0: ਕਲਗੀ ਸਜਾਈ ਸੀਜ ਦੇ ਉੱਤੇ, ਜਿਨ੍ਹਾਂ ਦੇ ਜਿਸ ਕਲਗੀ ਦੇ ਨਾਲ ਮੋਤੀਆਂ ਦਾ ਗੁੱਛਾ ਲੱਗਿਆ ਹੋਇਆ ਸੋਭਦਾ ਹੈ।
1: ਮੁੱਖ ਮੰਡਲ ਪਰ ਕੁੰਡਲ ਝਾਲਾ,
0: ਸੁੰਦਰ ਮੁੱਖ ਮੰਡਲ ਪ੍ਰਕਾਸ਼ਿਤ ਹੋ ਰਿਹਾ ਹੈ ਸਤਿਗੁਰੂ ਮਹਾਰਾਜ ਜੀ ਦਾ।
1: ਮਾਲ ਵਿਸਾਲ ਸੁਢਾਲ ਜੇ ਮੁਕਤਾ,
0: ਸਾਲ ਸੁਧਾਲ ਸੇ ਮੁਕਤਾ, ਕਹਿੰਦੇ ਮੋਤੀਆਂ ਦੀ ਸੁੰਦਰ ਵੱਡੀ ਸਾਰੀ ਮਾਲਾ ਉਹ ਮਹਾਰਾਜ ਜੀ ਨੇ ਗਲ ਚ ਪਹਿਨੀ ਹੈ।
1: ਸਬਜੇ ਹੀਰਨ ਚਾਰ ਸੋ ਜੁਗਤਾ,
0: ਉਹਨਾਂ ਦੇ ਅੰਦਰ ਜਿਹੜੇ ਨੇ ਮੋਤੀਆਂ ਦੀ ਸੁੰਦਰ ਮੀਨਾਕਾਰੀ ਕੀਤੀ ਗਈ ਹੈ, ਮੋਤੀਆਂ ਦੀ ਮਾਲਾ ਦੇ ਅੰਦਰ ਹੀਰੇ ਜੜਤ ਹੋਏ ਹਨ।
1: ਨਵ ਰਤਨੇ ਪਹਿਰਤ ਸ਼ਬ ਪਾਏ,
0: ਨੌ ਰਤਨਿਆਂ ਤੋਂ ਭਾਵ ਇਹ ਹੈ ਤੇ ਸਾਰੀਆਂ ਹੀਰੇ ਦੀਆਂ ਕਿਸਮਾਂ ਹੀ ਹਨ। ਹੀਰਾ ਹੋਇਆ, ਲਾਲ ਹੋਇਆ, ਪੰਨਾ ਹੋਇਆ, ਗੁੱਲੀਆਂ ਹੋਇਆ, ਮੂੰਗਾ ਹੋਇਆ, ਪੁਖਰਾਜ ਹੋਇਆ, ਨੌ ਪ੍ਰਕਾਰ ਦੇ ਉਹ ਹੀਰਿਆਂ ਦੀਆਂ ਕਿਸਮਾਂ ਨੇ। ਉਸ ਉਹਨਾਂ ਦੇ ਅੰਦਰ ਮੀਨਾਕਾਰੀ ਜੜਤ ਹੋਈ ਵੀ ਹੈ, ਸ਼ੋਭਾ ਦੇ ਰਹੀ ਹੈ। ਐਸੀ ਪਹਿਨੀ ਹੈ ਮਾਲਾ ਸੁੰਦਰ ਸਤਿਗੁਰੂ ਜੀ ਦੇ।
1: ਜਨ ਨਵ ਗ੍ਰਹਿ ਦਿਸ ਕੇ ਮਿਸ ਆਏ,
0: ਕਾਜੀ ਕਹਿੰਦੇ ਜਿਹੜੇ ਨੌ ਪ੍ਰਕਾਰ ਦੇ ਹੀਰਿਆਂ ਦੀ ਸ਼ੋਭਾ, ਮਾਨੋ ਨੌ ਗ੍ਰਹਿ ਹੀ ਸਤਿਗੁਰੂ ਜੀ ਦਾ ਪੂਜਨ ਕਰਨ ਆਏ ਹੋਣ।
1: ਅੰਗਦ ਸੁੰਦਰ ਸੋਭਤ ਜਾਹਰ,
0: ਤੇ ਅੰਗਦ ਸੁੰਬਰ ਸਤਿਗੁਰੂ ਜੀ ਦੇ ਵਹੁਟੇ ਜਿਹੜੇ ਉੱਪਰ ਮੋਢਿਆਂ ਦੇ ਉੱਤੇ ਪਹਿਨੀ ਹੋਈ ਪੁਸ਼ਾਕ ਦੇ ਉੱਪਰ ਸੋਭਦੇ ਹਨ।
1: ਜਬਰ ਜੇਬ ਜਿਨ ਜਰੇ ਜਵਾਹਰ,
0: ਜ਼ਬਰ ਜ਼ੇਰ ਜਿਨ ਜਰੇ ਜ਼ਰਾਹਰ, ਉਹ ਜ਼ਰੀਦਾਰ ਸੁੰਦਰ ਪਹਿਨੇ ਹੋਏ ਵਸਤਰ ਉੱਤੇ ਸ਼ਾਹੀ ਪੁਸ਼ਾਕ, ਬਹੁਤ ਸਾਰੀ ਸੋਭਾ ਜਿਸ ਦੀ ਚਰਜੀ ਹੋ ਰਹੀ ਹੈ ਜੀ।
1: ਕੰਕਨ ਕੰਚਨ ਕੇ ਖੱਚ ਹੀਰੇ,
0: ਕੰਕਨ ਕੰਚਨ, ਕੰਚਨ ਨਾਮ ਸਿਉਣੇ ਦੇ ਕੰਗਣ ਹਨ, ਉਹਨਾਂ ਵਿੱਚ ਹੀਰਿਆਂ ਦੀ ਜੜਤ ਹੋਈ ਹੈ।
1: ਛਾਪ ਸ਼ਲਾਇਨ ਸ਼ਬ ਗੰਭੀਰੇ,
0: ਬੜੀ ਸਾਰੀ ਸੁੰਦਰ ਸੋਭਾ ਹੈ ਉਹਨਾਂ ਦੀ, ਗਹਿਣਿਆਂ ਦੀ।
1: ਇਮ ਸਤਿਗੁਰ ਸੋਭਤ ਸੁਭ ਅੰਗ,
0: ਇਉਂ ਸਤਿਗੁਰੂ ਜੀ ਦੇ ਸੋਭਤ ਸਭ ਅੰਗ, ਸਾਰਿਆਂ ਅੰਗਾਂ ਦੇ ਅੰਦਰ ਇਸ ਤਰ੍ਹਾਂ ਦੇ ਸੁੰਦਰ ਪੁਸ਼ਾਕ ਪਹਿਨੀ ਹੋਈ, ਔਰ ਸਤਿਗੁਰੂ ਜੀ ਦੇ ਮਾਲਾ ਪਹਿਨੀ, ਜਿਗਾ ਕਲਗੀ ਔਰ ਸੁੰਦਰ ਸੁੰਦਰਤਾ ਦੇ

0: ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰ ਕਰਨ ਦੇ ਲਈ ਚੌਂਕ ਦਰਸ਼ਨੀ ਪੌਰ ਅਗਾਰੀ, ਜਿਹੜਾ ਦਰਸ਼ਨੀ ਡਿਉੜੀ ਦੇ ਅੱਗੇ ਸੁੰਦਰ ਬੁੰਗਾ ਬਣਿਆ, ਕਾਲ ਬੁੰਗਾ ਤਖ਼ਤ, ਉੱਥੇ ਮਹਾਰਾਜ ਜੀ ਦੇ ਦਰਸ਼ਨ ਦਿਦਾਰ ਪ੍ਰਾਪਤ ਹੋਵਣਗੇ। ਇਉਂ ਮੇਵੜੇ ਸਿੱਖ ਨੇ ਗੁਰੂ ਕੀ ਸੰਗਤ ਦੇ ਤਾਈਂ ਇਹ ਸਾਰੀ ਖਬਰ ਸੁਣਾ ਦਿੱਤੀ।
1: ਪਹੁੰਚੋ ਤਹਿ ਸਗਰੇ ਨਰ ਨਾਰੀ,
0: ਸਭ ਮਨੁੱਖ ਇਸਤਰੀ ਉਸ ਸ੍ਰੀ ਅਕਾਲ ਬੁੰਗੇ ਦੇ ਸਾਹਮਣੇ ਵਾਲੇ ਵਿਹੜੇ ਅੰਦਰ ਆ ਕਰਕੇ ਇਕੱਤਰ ਹੋਵੋ।
1: ਸਤਿਗੁਰ ਦਰਸੋ ਬਾਂਸ਼ਤ ਪਾਵੋ,
0: ਸਤਿਗੁਰੂ ਜੀ ਦਾ ਦਰਸ਼ਨ ਦਿਦਾਰ ਪ੍ਰਾਪਤ ਕਰੋ ਤੇ ਮਨ ਬਾਂਸ਼ਟ ਮਨ ਇੱਛਤ ਫਲ ਪ੍ਰਾਪਤ ਕਰੋਗੇ।
1: ਜੋ ਆਨੀ ਗੁਰ ਕਾਰ ਚੜਾਵੋ,
0: ਜੋ ਜੋ ਸੰਗਤਾਂ ਸਤਿਗੁਰੂ ਜੀ ਦੇ ਨਿਮਿਤ ਭੇਟਾ ਲੈ ਕਰਕੇ ਆਈਆਂ ਨੇ ਉਹ ਆ ਕਰਕੇ ਆਪਣੇ ਹੱਥੀਂ ਮਹਾਰਾਜ ਜੀ ਨੂੰ ਅਰਪਣ ਕਰੋ।
1: ਸੁਣ ਸੁਣ ਸੰਗਤ ਕਰ ਚਿਤ ਚਾਊ,
0: ਤੇ ਸੰਗਤਾਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦੀ ਖਬਰ ਨੂੰ ਸੁਣ ਕੇ ਬੜਾ ਚਾ ਲੈ ਕਰਕੇ
1: ਬਸਤਰ ਭੂਖਨ ਪਹਿਰ ਸੁਹਾਉ,
0: ਆਪ ਸੋਹਣੇ ਸੋਹਣੇ ਬਸਤਰ ਪਹਿਣ ਕਰਕੇ ਔਰ ਸਤਿਗੁਰੂ ਮਹਾਰਾਜ ਜੀ ਨੂੰ ਅਰਪਣ ਕਰਨ ਲਈ ਜੋ ਜੋ ਭੇਟਾਵਾਂ ਲਿਆ ਕਰਕੇ ਆਏ ਨੇ, ਡੇਰਿਆਂ 'ਤੇ ਠਹਿਰੇ ਨੇ, ਉਹ ਸਭ ਸੰਗਤਾਂ ਉਤਸ਼ਾਹਤ ਹੋ ਕਰਕੇ ਚੱਲੀਆਂ।
1: ਸਗਰੇ ਆਏ ਥਿਰੇ ਤਿਸ ਸਥਾਨ,
0: ਸਭ ਸੰਗਤਾਂ ਆ ਕਰਕੇ ਉਸ ਸਥਾਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਵਾਲੇ ਸਥਾਨ 'ਤੇ ਸਥਿਤ ਹੋਈਆਂ, ਟਿਕ ਗਈਆਂ।
1: ਚਾਹਤ ਦੇਹੇ ਦਰਸ ਗੁਰ ਆਨ,
0: ਸੰਗਤਾਂ ਚਾਹ ਰਹੀਆਂ ਨੇ ਸਤਿਗੁਰੂ ਮਹਾਰਾਜ ਜੀ ਆ ਕੇ ਦਰਸ਼ਨ ਦਾਰ ਬਖਸ਼ਣ।
1: ਇਤਨੇ ਮਹਿ ਸ੍ਰੀ ਹਰਗੋਬਿੰਦ,
0: ਇੰਨੇ ਸਮੇਂ ਅੰਦਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ
1: ਆਏ ਬਨ ਕੈ ਸ਼ੈਲ ਬਿਲੰਦ,
0: ਬੜੇ ਸੋਹਣੇ ਸ਼ੈਲ ਸ਼ਬੀਲੇ ਸਤਿਗੁਰੂ ਮਹਾਰਾਜ ਜੀ ਦਾ ਡੀਲ ਡੋਲ ਸੁੰਦਰ ਸਰੀਰ ਹੈ। ਦਸਾਂ ਪਾਤਸ਼ਾਹੀਆਂ ਦੇ ਵਿੱਚੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਭਾਰੀ ਪੀਰ ਦੀ ਮਹਿਮਾ ਲਿਖੀ ਹੈ, ਭਾਈ ਗੁਰਦਾਸ ਜੀ ਨੇ ਭਾਰੀ ਪੀਰ ਹੋਏ। ਸਤਿਗੁਰੂ ਜੀ ਦਾ ਸਰੀਰ ਬੜਾ ਬਲਵਾਨ ਸੀ। ਇਤਿਹਾਸ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਜੀ ਥੋੜ੍ਹੀ ਦੂਰ ਚੱਲ ਕੇ ਆਪਣੇ ਘੋੜੇ ਦੀ ਸਵਾਰੀ ਬਦਲ ਲਿਆ ਕਰਦੇ ਸਨ ਅਤੇ ਮਹਾਰਾਜ ਜੀ ਦੇ ਧੌਣ ਦੇ ਬਾਹਰ ਦੀ ਜਿਹੜੇ ਨਾਪ ਕਰਕੇ 22 ਚੱਪੇ ਆਉਂਦੇ ਸਨ। ਜਿਹੜੇ ਭਾਈ ਕੀ ਡਰੋਲੀ ਨਗਰ ਹੈ ਮੋਗੇ ਦੇ ਨੇੜੇ, ਉੱਥੇ ਮਹਾਰਾਜ ਜੀ ਦੇ ਬਸਤਰ ਪਏ ਨੇ ਛੇਵੇਂ ਪਾਤਸ਼ਾਹ ਜੀ ਦੇ, ਏਡੇ ਉਹ ਖੁੱਲ੍ਹੇ ਡੁੱਲੇ ਸਤਿਗੁਰੂ ਜੀ ਦੇ ਕਛਹਿਰੇ ਦੇ ਜਿਹੜੇ ਪਹੁੰਚੇ ਨੇ, ਮੇਰੇ ਵਰਗੇ ਦੋ ਬੰਦੇ ਕਿਉਂ ਨਾ ਨਿਕਲ ਜਾਣ ਉਹਦੇ ਵਿੱਚ ਦੀ। ਅਤੇ ਜਿਹੜਾ ਬਾਣਾ 52 ਕਲੀਆਂ ਵਾਲਾ ਬਾਣਾ, ਉਹਦੇ ਦਰਸ਼ਨ ਆਪ ਜੀ ਨੇ ਨੈੱਟ 'ਤੇ ਵੀ ਵਾਇਰਲ ਹੋਇਆ ਦੇਖਿਆ ਹੋਵੇਗਾ, ਕਿੱਡਾ ਡੀਲ ਡੋਲ ਸਰੀਰ ਹੋਵੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਬਹੁਤ ਬਲਵਾਨ ਸਤਿਗੁਰੂ ਮਹਾਰਾਜ ਸ਼ੈਲ ਸ਼ਬੀਲੇ ਸੁੰਦਰ ਪੁਸ਼ਾਕ ਪਹਿਨ ਕੇ ਸੰਗਤਾਂ ਨੂੰ ਦਰਸ਼ਨ ਦਿਦਾਰ ਦੇਣ ਦੇ ਲਈ ਅਕਾਲ ਬੰਗੇ 'ਤੇ ਆਵਣ ਲੱਗੇ।
1: ਸਿੱਖਣ ਚੱਖ ਚਕੋਰ ਕੇ ਚੰਦ,
0: ਹੁਣ ਕਵ ਜੀ ਕਹਿੰਦੇ ਨੇ ਇਹ ਚੰਦਰਮਾ ਦੇ ਸਦਰਸ਼ ਸਤਿਗੁਰੂ ਜੀ ਦਾ ਮੁੱਖ ਮੰਡਲ ਹੈ ਤੇ ਸਿੱਖਾਂ ਦੇ ਨੇਤਰ ਚਕੋਰ ਦੀ ਨਿਆਈ ਲੱਗੇ ਹੋਏ ਹਨ।
1: ਦਿਨ ਕਰ ਮਨਹੋ ਬਦਨ ਅਰਬਿੰਦ,
0: ਵੱਖਰੇ ਵੱਖਰੇ ਅਲੰਕਾਰ ਦਰਸਾਏ ਹੈ। ਜੇ ਸਤਿਗੁਰੂ ਜੀ ਦੇ ਮੁੱਖ ਮੰਡਲ ਦੀ ਸੋਭਾ ਚੰਦਰਮਾ ਦੀ ਤਰ੍ਹਾਂ ਕਰੀਏ ਤਾਂ ਸੰਗਤਾਂ ਦੇ ਨੇਤਰ ਚਕੋਰ ਦੀ ਨਿਆਈ ਪਾਤਸ਼ਾਹ ਦੇ ਪਾਵਨ ਸਰੂਪ ਨੂੰ ਤੱਕਣ ਲਈ ਉਤਾਵਲੇ ਨੇ। ਅਤੇ ਅਗਲੀ ਪੰਕਤੀ 'ਚ ਕਹਿੰਦੇ ਦਿਨ ਕਰ ਮਨਹੋ ਬਦਨ ਅਰਬਿੰਦ, ਦਿਨ ਕਰ ਨਾਮ ਸੂਰਜ ਦਾ ਹੈ, ਜੇ ਸੂਰਜ ਸਰੂਪ ਸਤਿਗੁਰੂ ਜੀ ਸੁਭਾਏਮਨ ਹੋਏ ਤਾਂ ਫਿਰ ਸੰਗਤਾਂ ਜਿਹੜੇ ਨੇ ਅਰਬਿੰਦ ਨਾਮ ਕਮਲ ਦਾ, ਕਮਲ ਦੀ ਨਿਆਈ ਖਿੜ ਰਹੀਆਂ ਨੇ, ਉਤਸ਼ਾਹਤ ਹੋ ਰਹੀਆਂ ਹਨ।
1: ਚਿੱਤ ਚਾਤਰਕ ਕੇ ਘਨ ਮਾਨਿੰਦ,
0: ਚਾਤਰਕ ਨਾਮ ਪਪੀਹੇ ਦਾ ਹੈ। ਜੇ ਸੰਗਤਾਂ ਦੀ ਸਹਿਮਹਿਮਾ ਦੇ ਅੰਦਰ ਕਹੀਏ ਗੁਰਦੇਵ ਸਤਿਗੁਰੂ ਜੀ ਘਨ ਮਾਨਿੰਦ, ਕਹਿੰਦੇ ਜਿਵੇਂ ਘਣੇ ਸੰਘਣੇ ਬੱਦਲਾਂ ਦੇ ਅੰਦਰ ਬਰਸਾਤ ਦਾ ਚਾਓ ਲੈ ਕੇ ਜਿਹੜਾ ਪਪੀਹਾ ਹੈ ਉਹ ਸਵਾਤੀ ਬੂੰਦ ਨੂੰ ਲੋਚਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਚੰਦ ਚਕੋਰ ਪ੍ਰੀਤ ਹੈ ਲਾਇਤਾਰ ਨਿਹਾਲੇ, ਮੋਰ ਪਪੀਹੇ ਬੋਲਦੇ ਵਿਖ ਬੱਦਲ ਕਾਲੇ, ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮਰੀ ਦਾ ਪਿਰਹੜੀ ਉਹ ਨਿਭ ਹੈ ਨਾਲੇ। ਕਹਿੰਦੇ ਜਦੋਂ ਕਾਲੀਆਂ ਘਟਾਵਾਂ ਨੂੰ ਦੇਖ ਕਰਕੇ ਜਿਹੜੇ ਪਪੀਹੇ ਨੇ ਉਹ ਉੱਚੀ ਉੱਚੀ ਪੁਕਾਰਦੇ ਨੇ ਸਵਾਤੀ ਬੂੰਦ ਨੂੰ, ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਸਿੱਖ ਸੰਗਤਾਂ ਦਰਸ਼ਨਾਂ ਰੂਪੀ ਸਵਾਤੀ ਬੂੰਦ ਦੀ ਜਾਚਨਾ ਦੇ ਲਈ ਪਪੀਹੇ ਦੀ ਨਿਆਈ ਹੋ ਕੇ ਤਰਸ ਰਹੀਆਂ ਨਾ।
1: ਬੰਧਤ ਕਰ ਬੰਧ ਨਰ ਬਰਿੰਦ।
0: ਬਹੁਤ ਸਿੱਖ ਸੰਗਤਾਂ ਫਰਦਾ ਭਾਵਨਾ ਦੇ ਸਹਿਤ ਵੰਦਨਾ ਕਰਦੀਆਂ ਨਮਸਕਾਰ ਕਰਦੀਆਂ ਨੇ।
1: ਫਰਸ਼ ਵਿਸਾਲ ਭਇਓ ਰੰਗਦਾਰ,
0: ਬੜੇ ਸੁੰਦਰ ਰੰਗਦਾਰ ਫਰਸ਼ ਵਿਛਾਏ ਗਏ।
1: ਗੁਰ ਕੋ ਰਚਿਓ ਸਿੰਘਾਸਨ ਚਾਰ,
0: ਤੇ ਸਤਿਗੁਰੂ ਮਹਾਰਾਜ ਜੀ ਦੇ ਸਜਣ ਦੇ ਲਈ

0: ਬਹੁਤ ਸੁੰਦਰ ਸਿੰਘਾਸਨ ਤਿਆਰ ਕੀਤਾ ਗਿਆ ਹੈ ਜੀ।
1: ਬ੍ਰਿਧ ਗੁਰਦਾਸ ਬਾਮ ਅਰਦਾਏ,
0: ਸਤਿਗੁਰੂ ਮਹਾਰਾਜ ਜੀ ਦੇ ਸੱਜੇ ਤੇ ਖੱਬੇ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਹਨ।
1: ਅਪਰ ਮਸੰਦ ਸਿੱਖ ਸਮੁਦਾਏ,
0: ਹੋਰ ਵੀ ਬਹੁਤ ਸਾਰੇ ਮਸੰਦ ਸਿੱਖ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾਏ ਮਨ ਹਨ। ਅਜੋਕੇ ਯੁੱਗ 'ਚ ਮੈਂ ਪਹਿਲਾਂ ਵੀ ਬੇਨਤੀ ਕਰ ਦਿੱਤੀ ਸੀ ਕੱਲ੍ਹ ਵੀ, ਮਸੰਦ ਸ਼ਬਦ ਜਿਹੜਾ ਇਹ ਫਟਕਾਰਿਆ ਗਿਆ, ਤਰਕਾਰਿਆ ਗਿਆ। ਗੁਰੂ ਕਾਲ ਦੇ ਅੰਦਰ ਮਸੰਦ ਪਦਵੀ ਬੜੀ ਉੱਚੀ ਮਰਤਬਾ ਰੱਖਦੀ ਸੀ। ਜਿਹਨੂੰ ਗੁਰੂ ਘਰ ਦੇ ਵਿੱਚੋਂ ਮਸੰਦ ਦੀ ਪਦਵੀ ਮਿਲਦੀ, ਉਹਨੂੰ ਗੁਰੂ ਕੀਆਂ ਸੰਗਤਾਂ ਗੁਰੂ ਕਾ ਰੂਪ ਜਾਣ ਕਰਕੇ ਮਨੌਤ ਕਰਦੀਆਂ ਸਨ ਕਿ ਇਹ ਗੁਰੂ ਘਰੋਂ ਥਾਪੇ ਹੋਏ ਮਸੰਦ ਨੇ। ਸਿੱਖ ਸੰਗਤਾਂ ਤੋਂ ਗਰਾਈਆਂ ਹੀ ਇਕੱਲੀਆਂ ਭੇਟਾਂ ਨਹੀਂ ਸੀ ਕਰਦੇ, ਸੰਗਤਾਂ ਨੂੰ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਸ਼ਬਦ ਨਾਲ ਜੋੜਦੇ, ਸਿੱਖ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਕਰਦੇ, ਉਹਨਾਂ ਦੇ ਝਗੜੇ ਝਵੇਲੇ ਨੇੜਦੇ, ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣ ਕਰਕੇ ਗੁਰੂ ਦੇ ਚਰਨਾਂ 'ਚ ਅਰਦਾਸਾਂ ਕਰਦੇ। ਪਰ ਜਦੋਂ ਆਪਣੇ ਅਖਲਾਕੀ ਜੀਵਨ ਤੋਂ ਡਿੱਗ ਗਏ ਹੌਲੀ ਹੌਲੀ ਜਾਂਦੇ ਹੋਏ, ਫਿਰ ਉਹ ਫਟਕਾਰੇ ਗਏ, ਧਰਕਾਰੇ ਗਏ, ਫਿਰ ਉਹਨਾਂ ਮਸੰਦਾਂ ਨੂੰ ਸਜਾਵਾਂ ਵੀ ਦਿੱਤੀਆਂ ਗਈਆਂ। ਇਸ ਵੇਲੇ ਮਸੰਦ ਵੀ ਸਤਿਗੁਰੂ ਜੀ ਦੀ ਹਜ਼ੂਰੀ 'ਚ ਸਭਾਇਮਾਨ ਹਨ।
1: ਨਿਜ ਮਹਿਲਨ ਤੇ ਚੱਲ ਕਰ ਆਏ,
0: ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ 'ਚੋਂ ਨਿਵਾਸ ਸਥਾਨਾਂ 'ਚੋਂ ਚੱਲ ਕਰਕੇ ਆਏ।
1: ਪੌਰ ਦਰਸ਼ਨੀ ਸੀਸ ਨਿਵਾਏ,
0: ਦਰਸ਼ਨੀ ਡਿਉੜੀ 'ਤੇ ਆ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਰਫ ਗੁਰੂ ਰਾਮਦਾਸ ਪਾਤਸ਼ਾਹ ਨੂੰ ਚੇਤੇ ਕਰਦਿਆਂ ਛੇਵੇਂ ਪਾਤਸ਼ਾਹ ਜੀ ਨੇ ਸੀਸ ਝੁਕਾਇਆ, ਨਮਸਕਾਰ ਕੀਤੀ।
1: ਪੁਨ ਹਰਿਮੰਦਰ ਸੁੰਦਰ ਗਏ,
0: ਸਤਿਗੁਰੂ ਜੀ ਅੰਦਰ ਗਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਨ।
1: ਦਰਸ਼ਨ ਲੈ ਅਬ ਬੰਦਨ ਕੀਏ,
0: ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਹੋਇਆਂ ਨਮਸਕਾਰ ਕੀਤੀ।
1: ਪੁਨਹੋ ਪ੍ਰਦਰਸ਼ਨ ਕਰ ਚੱਲ ਆਏ,
0: ਫਿਰ ਪ੍ਰਕਰਮਾ ਕੀਤੀਆਂ ਸੱਚਖੰਡ ਹਰਿਮੰਦਰ ਸਾਹਿਬ ਜੀ ਦੀਆਂ। ਇਹ ਗੁਰੂ ਕਾਲ ਤੋਂ ਚੱਲੀ ਹੋਈ ਰੀਤੀ ਆ ਰਹੀ ਹੈ। ਅੱਜ ਵੀ ਸੰਗਤਾਂ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ 'ਚ ਦਰਸ਼ਨ ਕਰਦੀਆਂ ਨੇ, ਫਿਰ ਉੱਪਰ ਦੀ ਪ੍ਰਕਰਮਾ ਕਰਕੇ ਆਉਂਦੀਆਂ ਨੇ। ਸੰਗਤਾਂ ਦਾ ਭਾਰੀ ਇਕੱਠ ਹੋਣ ਕਰਕੇ ਇੱਕੋ ਹੀ ਪ੍ਰਕਰਮਾ ਹੁੰਦੀ ਹੈ। ਹੁਣ ਉਸ ਵੇਲੇ ਸੰਗਤਾਂ ਦੀ ਗਿਣਤੀ ਘੱਟ ਹੋਇਆ ਕਰਦੀ ਸੀ। ਇਤਿਹਾਸ ਜ਼ਿਕਰ ਆਉਂਦਾ ਹੈ ਚਾਰ ਚਾਰ ਪ੍ਰਕਰਮਾ ਸਤਿਗੁਰੂ ਮਹਾਰਾਜ ਜੀ ਆਪ ਕਰਿਆ ਕਰਦੇ ਔਰ ਨਾਲ ਸਿੱਖ ਸੇਵਕ ਵੀ ਕਰਿਆ ਕਰਦੇ। ਇਉਂ ਮਹਾਰਾਜ ਜੀ ਨੇ ਪ੍ਰਕਰਮਾ ਕੀਤੀਆਂ, ਨਮਸਕਾਰ ਕੀਤੀ ਸੱਚਖੰਡ ਹਰਿਮੰਦਰ ਸਾਹਿਬ।
1: ਥਲ ਅਕਾਲ ਬੁੰਗੇ ਥਿਤ ਪਾਏ,
0: ਫਿਰ ਸਤਿਗੁਰੂ ਮਹਾਰਾਜ ਜੀ ਬਾਹਰ ਆਏ ਜਿੱਥੇ ਅਕਾਲ ਬੁੰਗਾ ਹੈ, ਜਿਸ ਤਖ਼ਤ ਦੇ ਉੱਤੇ ਸਤਿਗੁਰੂ ਜੀ ਨੇ ਸਭਾਇਮਾਨ ਹੋਣਾ ਹੈ, ਉਸ ਜਗ੍ਹਾ ਵੱਲ ਨੂੰ ਚੱਲ ਕਰਕੇ ਆਏ ਹਨ।
1: ਬੈਠੇ ਆਨ ਸਿੰਘਾਸਨ ਚਾਰੂ,
0: ਸੁੰਦਰ ਸਿੰਘਾਸਨ ਦੇ ਉੱਪਰ ਆ ਕੇ ਮਹਾਰਾਜ ਜੀ ਸਭਾਇਮਾਨ ਹੋਏ ਹਨ ਜੀ।
1: ਸ੍ਰੀ ਮੁਖ ਆਏ ਸਕੀਨ ਉਚਾਰੂ,
0: ਤੇ ਸਭਾਇਮਾਨ ਮੁਖ ਤੋਂ ਆਗਿਆ ਇਸ ਤਰ੍ਹਾਂ ਉਚਾਰਨ ਕੀਤੀ।
1: ਆਨੋ ਸ਼ਸਤਰ ਜੋ ਹਮ ਬਨਵਾਏ,
0: ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਮਸੰਦਾਂ ਨੂੰ ਸਿੱਖ ਸੰਗਤਾਂ ਨੂੰ ਸੁਣਾਉਂਦਿਆਂ ਹੋਇਆਂ ਬੋਲ ਕਹੇ, ਆਨੋ ਸ਼ਸਤਰ ਜੋ ਹਮੇ ਬਣਾਏ, ਜੋ ਅਸੀਂ ਹੁਕਮ ਕਰਕੇ ਆਗਿਆ ਦੇ ਕੇ ਸ਼ਸਤਰ ਬਣਾਏ ਨੇ, ਉਹ ਸਭ ਲੈ ਕਰਕੇ ਆਵੋ।
1: ਜਿਨ ਕੈ ਹਾਟਕ ਅਦਕ ਲਗਾਏ,
0: ਜਿਨ੍ਹਾਂ ਸ਼ਸਤਰਾਂ ਦੇ ਉੱਤੇ ਸੋਹਣੀ ਸਿਉਣੇ ਦੀ ਮੀਨਾਕਾਰੀ ਆਦਿ ਕੀਤੀ ਹੋਈ ਸੁੰਦਰ ਕਢਾਈ ਹੈ,
1: ਦੌਰਤ ਦਾਸ ਉਤਾਇਲ ਲਿਆਏ,
0: ਸਤਿਗੁਰੂ ਜੀ ਦੇ ਬਚਨ ਹੁੰਦਿਆਂ ਹੋਇਆਂ ਦਾਸ ਸੇਵਕ ਦੌੜ ਕਰਕੇ ਉਹਨਾਂ ਸ਼ਸਤਰਾਂ ਨੂੰ ਲੈ ਆਏ ਹਨ।
1: ਧਰੇ ਅਗਾਰੀ ਸਭ ਸਮਦਾਏ,
0: ਸਾਰੇ ਸ਼ਸਤਰ ਸਤਿਗੁਰੂ ਮਹਾਰਾਜ ਜੀ ਦੇ ਅੱਗੇ

0: गहे खड़ग दुआ बहु अब्राम, दो खड़ग दो तलवारां बहुत सुंदर जेड़ियां बड़ियां बनिया हुई हैं ਉਹਨਾਂ ਨੂੰ ਫੜਿਆ ਹੈ।
1: ਸੋਗਰ ਵਿਖੇ ਪਾਏ ਗੁਰਲੀਨੇ
0: ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਜੀ ਨੂੰ ਅਰਪਣ ਕੀਤੀਆਂ। ਗੁਰਦੇਵ ਸਤਿਗੁਰੂ ਜੀ ਨੇ ਉਹ ਦੋ ਤਲਵਾਰਾਂ ਆਪਣੇ ਤਨ ਦੇ ਉੱਤੇ ਧਾਰਨ ਕੀਤੀਆਂ ਹਨ।
1: ਪੁੰਨ ਨਿਖੰਗ ਕਰ ਧਾਰਨ ਕੀਨੇ,
0: ਫਿਰ ਸਤਿਗੁਰੂ ਜੀ ਨੇ ਪੱਥਾ ਭਰਿਆ ਹੋਇਆ ਤੀਰਾਂ ਦਾ ਉਹ ਆਪਣੇ ਮੋਢੇ ਤੇ ਪਹਿਨਿਆ।
1: ਗਰਮਹਿ ਪਾਏ ਸੋ ਕੱਟ ਸੰਗ ਬਾਦਾ,
0: ਪੱਥਾ ਜਿਹੜਾ ਹੈ ਉਹ ਗਲੇ ਚ ਪਾ ਕੇ ਪਿੱਛੇ ਮੋਢੇ ਦੇ ਤੇ ਆਪਣੇ ਕਮਰ ਕਸੇ ਨਾਲ ਬੰਨਿਆ ਗਿਆ।
1: ਜਿਸ ਮਹਿ ਸਰ ਖਰ ਕਰ ਅਰ ਬਾਦਾ,
0: ਜਿਸ ਦੇ ਅੰਦਰ ਬਹੁਤ ਸਾਰੇ ਤਿੱਖੇ ਤੀਰ ਭਰੇ ਹੋਏ ਹਨ।
1: ਤਨੁਖ ਕਠੋਰ ਗਹਿ ਤਬ ਹਾਥ,
0: ਜਿਹੜਾ ਤਨਖ ਹੈ ਬੜਾ ਕਠੋਰ ਤੇ ਸਖਤ, ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਹੱਥ ਵਿੱਚ ਸਜਾਇਆ ਹੈ।
1: ਉਪਮਾ ਬਣੀ ਜਥਾ ਰਘੁਨਾਥ,
0: ਕਹਿੰਦੇ ਕਿਸੇ ਕਾਲ ਦੇ ਅੰਦਰ ਕਿਸੇ ਸਮੇਂ ਦੇ ਅੰਦਰ ਜਿਵੇਂ ਅਯੁੱਧਿਆ ਦੇ ਰਾਜਾ ਸ੍ਰੀ ਰਾਮ ਚੰਦਰ ਜੀ ਦੀ ਸੋਭਾ ਸੀ, ਐਸੀ ਸੋਭਾ ਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਸੋਭਾ ਅਯੁੱਧਿਆ ਦੇ ਰਾਜਾ ਸ੍ਰੀ ਰਾਮ ਚੰਦਰ ਦੀ ਸੋਭਾ ਨੂੰ ਮਾਤ ਪਾਉਂਦੀ ਹੈ।
1: ਰਚਿਓ ਤਖਤ ਤਿਸ ਬੰਧਨ ਕੀਨ,
0: ਜੋ ਸਤਿਗੁਰੂ ਮਹਾਰਾਜ ਜੀ ਦੇ ਗੁਰਦੇਵ ਪਾਤਸ਼ਾਹ ਜੀ ਦੇ ਸੁਭਾਇਮਾਨ ਹੋਣ ਲਈ ਸੁੰਦਰ ਤਖ਼ਤ ਰਚਿਆ ਹੋਇਆ, ਫਿਰ ਉਸ ਤਖ਼ਤ ਨੂੰ ਸਤਿਗੁਰੂ ਜੀ ਨੇ ਵੰਦਨਾ ਕੀਤੀ, ਕਿਉਂਕਿ ਉਹ ਅਕਾਲ ਦਾ ਤਖ਼ਤ ਕਹਿ ਕੇ ਸਤਿਗੁਰੂ ਜੀ ਨੇ ਵਡਿਆਇਆ ਹੈ ਅਤੇ ਜੁਗੋ ਜੁਗ ਅਟੱਲ ਰਹਿਣ ਵਾਲਾ ਅਕਾਲ ਵੀ ਅਟੱਲ ਹੈ ਅਤੇ ਅਕਾਲ ਦਾ ਤਖ਼ਤ ਵੀ ਅਟੱਲ ਹੈ, ਉਸ ਤਖ਼ਤ ਨੂੰ ਵੰਦਨਾ ਕੀਤੀ। ਨਮਸਕਾਰ
1: ਚੱਟ ਗੁਰ ਬੀਰਾ ਸਨ ਆਸੀਨ,
0: ਸਤਿਗੁਰੂ ਜੀ ਉਸ ਅਕਾਲ ਤਖ਼ਤ ਦੇ ਉੱਪਰ ਚੜ੍ਹ ਕਰਕੇ ਅਤੇ ਬੀਰਾਸਨ ਵੀਰ ਆਸਨ ਹੋ ਕਰਕੇ ਜਿਵੇਂ ਖੱਬਾ ਗੁੱਡ ਜਿਵੇਂ ਅੰਮ੍ਰਿਤ ਸੰਚਾਰ ਦੇ ਵੇਲੇ ਪੰਜ ਪਿਆਰੇ ਸਾਹਿਬਾਨ ਖੰਡੇ ਦੀ ਪੌਲ ਤਿਆਰ ਕਰਦੇ ਆ, ਖੱਬਾ ਗੋਡਾ ਮੂਧਾ ਕਰਕੇ ਅਤੇ ਸੱਜਾ ਗੋਡਾ ਖੜਾ ਹੈ, ਇਉਂ ਸਤਿਗੁਰੂ ਜੀ ਵੀਰ ਆਸਨ ਹੋ ਕਰਕੇ ਸਜੇ ਹਨ ਤਖ਼ਤ ਤੇ।
1: ਬ੍ਰਿਧ ਆਦਿਕ ਗੁਰਦਾਸ ਮਸੰਦ,
0: ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਅਤੇ ਆਦਿਕ ਬਹੁਤ ਸਾਰੇ ਮਸੰਦ,
1: ਅਵਲੋਕਤ ਬਿਸਮਾਏ ਬਿਲੰਦ,
0: ਉਹ ਬੜੀ ਸੁੰਦਰ ਸੋਭਾ ਨੂੰ ਵੇਖ ਕਰਕੇ ਮਹਿਮਾ ਕਹੀ ਨਾ ਜਾਏ। ਸਤਿਗੁਰੂ ਮਹਾਰਾਜ ਜੀ ਦੀ ਸੋਭਾ ਨੂੰ ਕਵੀਆਂ ਨੇ ਬੜੇ ਬੜੇ ਸੁੰਦਰ ਬਿਆਨ ਕੀਤੇ ਹੈ, ਕਹੂੰ ਕਿਆ ਗਾਇਕਾ ਹੈ, ਕਹਿੰਦੇ ਮਹਿਮਾ ਕਹੀ ਨਾ ਜਾਏ ਕਹੂੰ ਕਿਆ ਗਾਏਗਾ, ਕਵੀ ਜੀ ਕਹਿੰਦੇ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ, ਕੀ ਗਾ ਕਰਕੇ ਦੱਸੀਏ। ਮਸੰਦ ਵੀ ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਸਿੱਖ ਸੰਗਤਾਂ ਦੇਖ ਕੇ ਦੰਗ ਰਹਿ ਗਈਆਂ, ਹੈਰਾਨ ਰਹਿ ਗਈਆਂ।
1: ਹੱਥ ਜੋੜ ਕਰ ਪੂਜਨ ਲੱਗੇ,
0: ਹੱਥ ਜੋੜ ਕਰਕੇ ਸਤਿਗੁਰੂ ਜੀ ਨੂੰ ਪੁੱਛਣ ਲੱਗੇ, ਬੇਨਤੀ ਕੀਤੀ।
1: ਤਰਹਿ ਖੜਗ ਇੱਕ ਜੇ ਭੱਟ ਆਗੇ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਅੱਗੇ ਪਹਿਲਾਂ ਸੂਰਮੇ ਹੋਏ ਨੇ ਸ਼ਸਤਰਧਾਰੀ, ਉਹ ਤਾਂ ਇੱਕੋ ਹੀ ਤਲਵਾਰ ਪਹਿਨਿਆ

0: ਇਹਦਾ ਕੀ ਕਾਰਨ ਹੈ ਮਹਾਰਾਜ? ਆਪ ਕਿਰਪਾ ਕਰਕੇ ਸਿੱਖ ਸੰਗਤਾਂ ਨੂੰ ਦੱਸ ਦੇਵੋ, ਸੁਣਾ ਦੇਵੋ।
1: ਤਰੇ ਤੇਜ ਸਤਿਗੁਰ ਬਚ ਕਹੇ,
0: ਤੇ ਬੜੇ ਭਾਰੀ ਤੇਜ ਪ੍ਰਤਾਪੀ ਸਤਿਗੁਰੂ ਮਹਾਰਾਜ ਜੀ ਸਿੱਖਾਂ ਦੇ ਇਸ ਤਰ੍ਹਾਂ ਬਚਨ ਪੁੱਛਣ ਤੇ ਅੱਗੋਂ ਮੁਸਕਰਾਉਂਦਿਆਂ ਹੋਇਆਂ ਬਚਨ ਕਹਿਣ ਲੱਗੇ,
1: ਹਮ ਤੇ ਇਸ ਹਿਤ ਜੁਗ ਅਸ ਗਹੇ।
0: ਹਮਨੇ ਇਸ ਹਿਤ ਜੁਗ ਅਸ ਗਹੇ, ਹਮਨੇ ਅਸੀਂ ਇਸ ਹਿੱਤ ਵਾਸਤੇ, ਜੁਗ ਨਾਮ ਦੋ ਦਾ ਹੈ, ਅਸ ਨਾਮ ਕਿਰਪਾਨ ਦਾ ਹੈ, ਅਸੀਂ ਦੋ ਤਲਵਾਰਾਂ ਇਸ ਲਈ ਪਹਿਨੀਆਂ ਹਨ, ਇਸ ਵਾਸਤੇ ਪਹਿਨੀਆਂ ਹਨ।
1: ਇੱਕ ਤੇ ਲੈ ਮੀਰਨ ਕੀ ਮੀਰੀ,
0: ਇੱਕ ਜਿਹੜੀ ਸ੍ਰੀ ਸਾਹਿਬ ਤਲਵਾਰ ਹੈ ਉਹਦੇ ਨਾਲ ਲੈ ਮੀਰਨ ਕੀ ਮੀਰੀ, ਮੀਰਾਂ ਦੀ ਮੀਰੀ ਲਵਾਂਗੇ, ਭਾਵ ਵੱਡੇ ਵੱਡੇ ਜਿਹੜੇ ਪਾਤਸ਼ਾਹ ਕਹਾਉਣ ਵਾਲੇ ਨੇ, ਜਿਹੜੇ ਜ਼ੁਲਮੀ ਰਾਜੇ ਨੇ, ਉਹਨਾਂ ਤੋਂ ਪਾਤਸ਼ਾਹੀ ਖੋਹ ਲੈਣੀ ਹੈ ਇਸ ਤਲਵਾਰ ਦੇ ਬਲ ਨਾਲ।
1: ਦੂਸਰ ਤੇ ਪੀਰ ਨਿੱਕੀ ਪੀਰੀ,
0: ਦੂਸਰਨ ਤੇ ਪੀਰ ਨਿੱਕੀ ਪੀਰੀ, ਕਿਉਂਕਿ ਸਤਿਗੁਰੂ ਭਾਰੀ ਪੀਰ ਨੇ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਵਾਰਸ ਨੇ, ਅਧਿਆਤਮਿਕ ਪੱਖ ਦੇ ਗੁਰੂ ਨੇ, ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਸੰਗਤਾਂ ਨੂੰ ਕਰਤਾਰਥ ਕਰਦੇ ਨੇ, ਨਿਹਾਲ ਕਰਦੇ ਨੇ। ਇਕੱਲਾ ਗੁਰਤਾ ਤੇ ਸੁਭਾਏਮਾਨ ਹੋ ਜਾਣਾ, ਤਖ਼ਤ ਤੇ ਬੈਠ ਜਾਣ ਵਾਲਾ ਬੈਠ ਜਾਣਾ ਗੁਰਿਆਈ ਨਹੀਂ ਹੈ। ਗੁਰਿਆਈ ਦੇ ਬਹੁਤ ਵੱਡੇ ਕਾਰਜ ਨੇ, ਸੰਗਤਾਂ ਦੀ ਕਲਿਆਣ ਕਰਨੀ, ਦੁਖੀਆਂ ਦੇ ਦੁੱਖ ਨਿਵਿਰਤ ਕਰਨੇ, ਲੋੜਵੰਦਾਂ ਦੀ ਸਹਾਇਤਾ ਕਰਨੀ, ਪ੍ਰੇਮੀਆਂ ਨੂੰ, ਜਗਿਆਸੂਆਂ ਨੂੰ ਅਧਿਆਤਮਿਕ ਮਾਰਗ ਤੇ ਪ੍ਰੇਰਨਾ, ਔਰ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਪ੍ਰੇਰ ਕਰਕੇ ਗੁਰਮਤਿ ਦੇ ਅੰਦਰ ਪ੍ਰਪੱਕ ਕਰਕੇ ਸਤਿਗੁਰੂ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਇੱਕਮਿਕਤਾ ਹੋ ਦੇਣੀ, ਕਰਾ ਦੇਣੀ, ਗੁਰਤਾ ਦੇ ਬਹੁਤ ਵੱਡੇ ਕਾਰਜ ਨੇ। ਇਸ ਲਈ ਪਾਤਸ਼ਾਹ ਕਹਿਣ ਲੱਗੇ, ਪੀਰੀ ਦੀ ਤਲਵਾਰ ਨਾਲ ਪੀਰਾਂ ਦੀ ਪੀਰੀ ਗ੍ਰਹਿਣ ਕਰਾਂਗੇ, ਮੀਰੀ ਦੀ ਤਲਵਾਰ ਨਾਲ ਮੀਰਾਂ ਦੀ ਮੀਰੀ ਪ੍ਰਵਾਰਤ ਕਰਾਂਗੇ।
1: ਮੀਰੀ ਪੀਰੀ ਦੋਨੋਂ ਤਰੇ,
0: ਮੀਰੀ ਤੇ ਪੀਰੀ ਦੋਨੋਂ ਸ਼ਕਤੀਆਂ ਨੂੰ ਅਸੀਂ ਧਾਰਨ ਕਰਾਂਗੇ। ਇਸ ਦਿਨ ਮੇਰੇ ਸਤਿਗੁਰੂ ਜੀ ਨੇ ਮੀਰੀ ਪੀਰੀ ਨੂੰ ਧਾਰਨ ਕੀਤਾ ਹੈ, ਜਿੱਥੇ ਪਾਤਸ਼ਾਹ ਨੇ ਸਿੱਖਾਂ ਨੂੰ ਸੰਤ ਤੇ ਸਿਪਾਹੀ ਬਣਾਇਆ ਹੈ। ਜਦੋਂ ਗੁਰਸਿੱਖ ਬਾਣੀ ਤੇ ਸਿਮਰਨ ਦੇ ਅਭਿਆਸ ਦੇ ਅੰਦਰ ਰੱਤਾ ਹੋਇਆ, ਉਹ ਸੰਤ ਸਰੂਪ ਹੈ। ਜਦੋਂ ਜ਼ੁਲਮ ਦੇ ਨਾਲ ਜੂਝਣ ਦੇ ਲਈ ਤਲਵਾਰ ਦੇ ਮੁੱਠੇ ਤੇ ਹੱਥ ਰੱਖੇਗਾ, ਉਹ ਸਿਪਾਹੀ ਹੈ। ਸਿੱਖ ਨੇ ਸੰਤ ਤੇ ਸਿਪਾਹੀ ਹੋਣਾ ਹੈ, ਮੀਰੀ ਤੇ ਪੀਰੀ ਨੂੰ ਧਾਰਨ ਕਰਨਾ ਹੈ। ਸਿੱਖ ਨੇ ਧਰਮ ਤੇ ਨੀਤੀ ਦੋਨਾਂ 'ਚ ਨਿਪੁੰਨ ਰਹਿਣਾ ਹੈ। ਇਹ ਨਹੀਂ ਵੀ ਧਰਮੀ ਹੋ ਗਿਆ ਤੇ ਨੀਤੀਵਾਨ ਲੋਕ ਧਰਮ ਨੂੰ ਠੇਸ ਪਹੁੰਚਾ ਦੇਣ, ਇਹ ਵੀ ਨਹੀਂ ਕਿ ਧਰਮੀ ਹੋ ਗਿਆ ਨੀਤੀ ਛੱਡ ਬੈਸਾ ਤੇ ਨੀਤੀਵਾਨ ਲੋਕ ਜਿਹੜੇ ਉਹ ਵਧੀਕੀਆਂ ਕਰਦੇ ਰਹਿਣ ਵੱਧ ਕਰਕੇ। ਸਿੱਖ ਨੀਤੀ ਬਿੰਦ ਵੀ ਨਿਪੁੰਨ ਹੋਵੇ, ਧਰਮ ਦੇ ਅੰਦਰ ਵੀ ਨਿਪੁੰਨ ਹੋਵੇ, ਪਰ ਹਾਂ ਨੀਤੀ ਧਰਮ ਤੇ ਭਾਰੂ ਨਹੀਂ ਹੋਣੀ ਚਾਹੀਦੀ। ਨੀਤੀ ਹੋਣੀ ਚਾਹੀਦੀ ਹੈ ਸਿੱਖ ਦੇ ਕੋਲੇ, ਪਰ ਧਰਮ ਨੀਤੀ ਤੇ ਭਾਰੂ ਹੋਣਾ ਚਾਹੀਦਾ। ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ, ਉਹ ਨੀਤੀ 'ਚ ਨਿਪੁੰਨ ਹੈ। ਸਾਹਮਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧਰਮ ਦੀ ਮਰਯਾਦਾ 'ਚ ਨਿਪੁੰਨ ਕਰਦਾ ਹੈ। ਸਤਿਗੁਰੂ ਜੀ ਦੇ ਕਾਲ ਤਖ਼ਤ ਤੇ ਸੁਭਾਏਮਾਨ ਹੋਇਆਂ ਬਿਆਂ ਗੁਰਦੇਵ ਸਤਿਗੁਰੂ ਮਹਾਰਾਜ ਜੀ ਨੂੰ ਸਾਡੇ ਸੱਚਖੰਡ ਹਰਿਮੰਦਰ ਦੇ ਦਰਸ਼ਨ ਹੁੰਦੇ ਹੈ, ਤਾਂ ਕਿ ਇੱਥੇ ਨੀਤੀ ਸਤ ਹੋ ਕਰਕੇ, ਸ਼ਸਤਰ ਸਹਿਤ ਹੋ ਕਰਕੇ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਔਰ ਸਿੱਖਿਆ ਦਿੰਦਿਆਂ ਹੋਇਆਂ ਕਿਤੇ ਧਰਮ ਨਾ ਵਿਸਰੇ, ਧਰਮ ਸਾਹਮਣੇ ਦਿਖਾਈ ਦੇਣਾ ਚਾਹੀਦਾ। ਅਤੇ ਜਦੋਂ ਅਸੀਂ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਜਾ ਕਰਕੇ ਦਰਸ਼ਨ ਦਿਦਾਰ ਕਰੀਏ ਨਾ, ਉੱਧਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ, ਪਰ ਅਕਾਲ ਤਖ਼ਤੋਂ ਸੱਚਖੰਡ ਹਰਿਮੰਦਰ ਦੇ ਦਰਸ਼ਨ ਹੁੰਦੇ ਨੇ। ਇਹਦੇ ਅੰਦਰ ਬੜਾ ਵੱਡਾ ਲੌਜਿਕ ਹੈ। ਜਦੋਂ ਨੀਤੀ 'ਚ ਸਿੱਖ ਨਿਪੁੰਨ ਹੋਵੇ, ਉਹਨੂੰ ਧਰਮ ਨਹੀਂ ਵਿਸਰਨਾ ਚਾਹੀਦਾ, ਭੁੱਲਣਾ ਨਹੀਂ ਚਾਹੀਦਾ, ਅਤੇ ਜਦੋਂ ਧਰਮ ਦੇ ਅੰਦਰ ਪਰਪੱਕ ਹੋਵੇ, ਉਦੋਂ ਨੀਤੀ ਧਰਮ 'ਤੇ ਹਾਵੀ ਨਹੀਂ ਹੋਣੀ ਚਾਹੀਦੀ। ਐਸੀ ਸਿੱਖਿਆ ਦੇ ਕੇ ਛੇਵੇਂ ਪਾਤਸ਼ਾਹ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਬੁੰਗੇ 'ਤੇ ਸੁਭਾਏਮਾਨ ਹੋਏ, ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ, ਸੰਤ ਸਿਪਾਹੀ ਸਿੱਖਾਂ ਨੂੰ ਬਣਾਉਣ ਦਾ ਉਪਦੇਸ਼ ਦੇ ਰਹੇ ਹਨ।
1: ਬਚਹਿ ਸਰਨ ਨਤ ਜੁਗ ਪਰ ਹਰੈ,
0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਹਿ ਸਰਨ ਨਤ ਜੁਗ ਪਰ ਹਰੈ, ਇਹ ਬਚਨ ਕਹਿ ਦਿੱਤਾ ਕਿ ਮੀਰੀ ਤੇ ਪੀਰੀ ਦੇ ਸ਼ਸਤਰ ਪਹਿਨ ਲਏ ਨੇ, ਜਿਹੜਾ ਸਰਨ ਪਵੇਗਾ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀ ਬਚ ਜਾਏਗਾ, ਨਤ ਜੁਗ ਪਰ ਹਰੈ, ਨਹੀਂ ਤਾਂ ਦੋਨੇ ਗਵਾ ਲੈਣਗੇ, ਜਿਹੜੇ ਗੁਰੂ ਘਰ ਦੇ ਨਾਲ ਆਡਾ ਲਾਉਣਗੇ, ਵੈਰ ਕਰਨਗੇ, ਦੋ ਦਰੋਹ ਕਮਾਉਣਗੇ, ਉਹਨਾਂ ਦੀ ਪੀਰੀ ਵੀ ਖੁਸ ਜਾਏਗੀ ਤੇ ਮੀਰੀ ਵੀ ਖੁਸ ਜਾਏਗੀ।
1: ਸੁਣ ਸਤਿਗੁਰ ਕੇ ਬਾਕ ਅਡੋਲੇ।
0: ਇਸੇ ਐਸੇ ਅਡੋਲ ਬੋਲ ਬਚਨ ਸੁਣ ਕੇ ਸਤਿਗੁਰੂ ਮਹਾਰਾਜ ਜੀ ਦੇ
1: ਧਰ ਸਰਦਾ ਲਹਿ ਆਨੰਦ ਉਤੋਲੇ,
0: ਧਰ ਸਰਦਾ ਲਹਿ ਆਨੰਦ ਉਤੋਲੇ। ਸਿੱਖ ਸੰਗਤਾਂ ਹਿਰਦੇ ਚ ਸਰਦਾ ਪ੍ਰੇਮ ਧਾਰ ਕੇ ਆਨੰਦ ਦੇ ਸਹਿਤ ਹੋਈਆਂ ਹਨ।
1: ਬੈਠੇ ਸਤਿਗੁਰ ਤਖ਼ਤ ਸੁਹਾਵਤ,
0: ਗੁਰੂ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਬੈਠੇ ਹੋਏ ਸੁਭਾਇਮਾਨ ਹੋ ਰਹੇ ਹਨ, ਸੱਜ ਰਹੇ ਹਨ।
1: ਸੁਰਗਨ ਮੈਂ ਜਿਮ ਸੁਰਪਤ ਭਾਵਤ,
0: ਜਿਸ ਤਰ੍ਹਾਂ ਦੇਵਤਿਆਂ ਦੀ ਸਭਾ ਦੇ ਅੰਦਰ ਦੇਵਤਿਆਂ ਦਾ ਰਾਜਾ ਬੈਠਾ ਹੋਇਆ ਸੋਭਦਾ ਫਬਦਾ ਹੈ, ਐਸੀ ਸੋਭਾ ਮੇਰੇ ਸਤਿਗੁਰੂ ਜੀ ਦੀ ਪ੍ਰਮਾਣ ਇਕੰਗੀ ਹੈ। ਸਤਸੰਗੀਓ, ਦੇਵਤੇ ਤਾਂ ਗੁਰਦੇਵ ਦੇ ਪਾਵਨ ਚਰਨਾਂ 'ਤੇ ਆ ਕੇ ਸਿਜਦਾ ਕਰਦੇ ਨੇ, ਨਮਸਕਾਰ ਕਰਦੇ ਨੇ, ਪਰ ਫਿਰ ਵੀ ਇੱਕ ਉਪਮਾ ਦਾ ਇੱਕ ਅਲੰਕਾਰ ਹੈ, ਵਡਿਆਈ ਹੈ ਕਿ ਜਿਵੇਂ ਦੇਵਤਿਆਂ ਦੇ ਅੰਦਰ ਦੇਵਰਾਜ ਸੱਜ ਕੇ ਬੈਠਦਾ ਹੈ, ਇਉਂ ਮੇਰੇ ਸਤਿਗੁਰੂ ਜੀ ਸੁੰਦਰ ਤਖ਼ਤ 'ਤੇ ਸਭਾਇਮਾਨ ਹੋ ਰਹੇ ਨੇ। ਗੁਰੂ ਕੀਆਂ ਸੰਗਤਾਂ ਦੇਵਤਿਆਂ ਦੀ ਨਿਆਈ ਪਾਤਸ਼ਾਹ ਨੂੰ ਨਮਸਕਾਰਾਂ ਕਰਦੀਆਂ ਹਨ।
1: ਕਹਿ ਮੁਨ ਗਨ ਮੈਂ ਰੱਗ ਕੁੱਲ ਚੰਦ,
0: ਜਾਂ ਕਹਿੰਦੇ ਬਹੁਤ ਸਾਰੇ ਮੁਨੀਆਂ ਦੇ ਅੰਦਰ ਅਯੋਧਿਆ ਦੇ ਰਾਜਾ ਸ੍ਰੀ ਰਾਮ ਚੰਦਰ ਜੀ ਸਭਾਇਮਾਨ ਹੋਣ।
1: ਕਹਿ ਜਾਦਵ ਮਹਿ ਕ੍ਰਿਸ਼ਨ ਬਲੰਦ,
0: ਜਾਂ ਕਹਿੰਦੇ ਜਾਦਵਾਂ ਦੀ ਕੁੱਲ ਦੇ ਅੰਦਰ ਕ੍ਰਿਸ਼ਨ ਭਗਵਾਨ ਜੀ ਬੈਠੇ ਹੋਏ ਸੱਜਦੇ ਹਨ। ਇਹ ਕੇਵਲ ਪ੍ਰਮਾਣ ਇੱਕ ਅੰਗੀ ਨੇ, ਸਤਿਗੁਰੂ ਮਹਾਰਾਜ ਤਾਂ ਸਮਰੱਥ ਨੇ, ਜਿਨ੍ਹਾਂ ਅਵਤਾਰਾਂ ਦੇ ਨਾਂ ਰਹੇ ਨੇ ਉਹਨਾਂ ਦੇ ਅੰਦਰ ਤਾਂ ਵਾਹਿਗੁਰੂ ਪਰਮੇਸ਼ਰ ਨੇ ਕੁਝ ਕੁਝ ਕਲਾ ਦਿੱਤੀਆਂ ਸੀ, 14 ਕਲਾ ਸੰਪੂਰਨ ਸੀ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਅਤੇ 16 ਕਲਾ ਸੰਪੂਰਨ ਸਨ ਰਾਮਚੰਦਰ ਜੀ ਅਤੇ, ਪਰ ਗੁਰਦੇਵ ਸਤਿਗੁਰੂ ਜੀ ਤਾਂ ਅਨੰਤ ਕਲਾ ਹੋਏ ਠਾਕਰ ਚੜ੍ਹਿਆ, ਇੱਥੇ ਤਾਂ ਘਾਟਾ ਹੀ ਕੋਈ ਨਹੀਂ। ਗੁਰਦੇਵ ਸਤਿਗੁਰੂ ਮਹਾਰਾਜ ਜੀ ਦੇ ਜਿਨ੍ਹਾਂ ਅਵਤਾਰਾਂ ਦੇ ਪ੍ਰਮਾਣ ਦਿੱਤੇ ਗਏ ਨੇ ਉਹ ਕੇਵਲ ਇੱਕ ਅੰਗੀ ਹੈ, ਇੱਕ ਪੱਖ ਲਿਆ ਜਾਂਦਾ ਹੈ। ਇਹ ਅਵਤਾਰਾਂ ਦੀ ਸਤਿਗੁਰੂ ਜੀ ਨੇ ਇਸ ਪਾਵਨ ਬਾਣੀ ਦੇ ਅੰਦਰ ਪਾਵਨ ਪੰਕਤੀ 'ਚ ਲਿਖ ਕਰਕੇ ਉਸ ਦਿਸ਼ਾ ਨੂੰ ਵਰਣਨ ਕੀਤਾ ਹੈ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਇਹ ਮੈਂ ਤਾਂ ਆਪ ਜੀ ਨਾਲ ਬਚਨ ਸਾਂਝਾ ਕੀਤਾ ਹੈ। ਕਈ ਦੁਨੀਆਂ ਦੇ ਲੋਕ ਕਹਿ ਰਹੇ ਜੀ ਇਤਿਹਾਸ 'ਚ ਇਸ ਤਰ੍ਹਾਂ ਦੇਵਤਿਆਂ ਦੀ ਵਡਿਆਈ ਲਿਖੀ ਗਈ ਹੈ, ਇਤਿਹਾਸ 'ਚ ਇਸ ਤਰ੍ਹਾਂ ਗੱਲਾਂ ਲਿਖੀਆਂ ਹੈ। ਨਹੀਂ ਸਤਸੰਗੀਓ, ਪ੍ਰਮਾਣ ਇਕੰਗੀ ਹੋਇਆ ਕਰਦਾ ਹੈ ਹਮੇਸ਼ਾ। ਮੱਛੀ ਦੀ ਪਾਣੀ ਨਾਲ ਪ੍ਰੀਤ ਹੈ, ਤੁਰਕੀ ਬਾਣੀ ਦੇ ਅੰਦਰ ਬੇਅੰਤ ਵਾਰਾਂ ਇਹ ਉਦਾਹਰਨ ਆਉਂਦੀ ਹੈ ਕਿ ਸਿੱਖ ਦੀ ਪ੍ਰੀਤ ਜਿਵੇਂ ਮੱਛੀ ਦੀ ਪਾਣੀ ਨਾਲ ਹੋਣੀ ਚਾਹੀਦੀ ਹੈ, ਪਰ ਮੱਛੀ ਤਾਂ ਜਾਲਾ ਖਾਂਦੀ ਹੈ, ਜੀਵ ਜੰਤੂਆਂ ਨੂੰ ਖਾਂਦੀ ਹੈ। ਸਿੱਖ ਨੇ ਜਾਲਾ ਨਹੀਂ ਖਾਣਾ, ਜੀਵ ਜੰਤੂ ਨਹੀਂ ਖਾਣੇ। ਜਿਵੇਂ ਪਾਣੀ ਨਾਲ ਮੱਛੀ ਪ੍ਰੀਤ ਕਰਦੀ ਹੈ ਉਹ ਪ੍ਰੀਤ ਦਾ ਪ੍ਰਮਾਣ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਨੇ ਦਰਸਾਇਆ ਹੈ ਕਿ ਜਿਵੇਂ ਅਯੋਧਿਆ ਦੇ ਰਾਜਾ ਮੁਨੀਆਂ 'ਚ ਬੈਠੇ ਹੋਏ ਸੱਜਦੇ ਹੈ, ਜਿਸ ਤਰ੍ਹਾਂ ਰਾਘਵ ਕ੍ਰਿਸ਼ਨ ਜੀ ਬੈਠੇ ਹੋਏ ਆਪਣੇ ਦਰਬਾਰ ਦੇ ਅੰਦਰ ਸੋਭਾ ਪਾਉਂਦੇ ਹੈ, ਇਉਂ ਮੇਰੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਸੁੰਦਰ ਤਖ਼ਤ 'ਤੇ ਸਭਾਇਮਾਨ ਹਨ।
1: ਹੇਰ ਹੇਰ ਇਮ ਉਪਮਾ ਗਾਵਤ,
0: ਹੇਰ ਹੇਰ ਇਮ ਉਪਮਾ ਗਾਵ। ਸਤਿਗੁਰੂ ਜੀ ਦੇ ਸੁੰਦਰ ਸਰੂਪ ਨੂੰ ਦੇਖ ਦੇ ਕਰਕੇ ਸਿੱਖ ਇਉਂ ਮਹਾਰਾਜ ਜੀ ਦੀ ਉਪਮਾ ਨੂੰ, ਵਡਿਆਈ ਨੂੰ ਗਾ ਰਹੇ ਹਨ।
1: ਦੋਹ ਦਿਸ ਚਾਮਰ ਚਾਰ ਟੁਰਾਵਤ,
0: ਤੇ ਦੋਹਾਂ ਤਰਫਾਂ ਤੋਂ ਸਤਿਗੁਰੂ ਜੀ ਦੇ ਸੀਸ 'ਤੇ ਸੁੰਦਰ ਚੌਰ ਸਾਹਿਬ ਝੁਲਦਾ ਹੈ।
1: ਮਨੋ ਮਰਾਲ ਬਿਸਦ ਉੱਡ ਆਵਤ,
0: ਇਸ ਤਰ੍ਹਾਂ ਚੌਰ ਦੀ ਸੋਭਾ ਹੈ। ਕਹਿੰਦੇ ਮੁਰਾਲ ਜਿਹੜਾ ਹੰਸ ਹੈ, ਜਿਵੇਂ ਕਹਿੰਦੇ ਹੰਸ ਉੱਡ ਕਰਕੇ ਆਉਂਦਾ ਹੋਵੇ।
1: ਮੁਕਤਾ ਗਨ ਪਰ ਸ਼ੋਹਨ ਨਾ ਪਾਵਤ,
0: ਹੰਸਾਂ ਦਾ ਜਿਹੜਾ ਖਾਣਾ ਹੈ ਉਹ ਮੋਤੀ ਹੋਇਆ ਕਰਦਾ ਹੈ। ਭਾਈ ਗੁਰਦਾਸ ਜੀ ਦੇ ਇੱਕ ਬਚਨ ਆਉਂਦੇ, ਜੈਸੇ ਤੋਂ ਮੁਰਾਲ ਮਾਰ ਬੈਠਦਾ ਹੈ ਮਾਨਸਾਰ, ਮੁਕਤਾ ਅਮੋਲ ਖਾਏ ਖਾਏ ਬਖਸਾਂਤ ਹੈ। ਜੈਸੇ ਤੋਂ ਸੁਜਨ ਜਨ ਬੈਠਦਾ ਪਾਕਸਾਲ, ਅਨਕ ਪ੍ਰਕਾਰ ਬਿੰਜਨਾਤ ਰਸ ਖਾਤ ਹੈ। ਕਹਿੰਦੇ ਜਿਵੇਂ ਹੰਸਾਂ ਦੀ ਡਾਰ ਮਾਨ ਸਰੋਵਰ 'ਤੇ ਮੋਤੀਆਂ ਨੂੰ ਚੁਗਦੀ ਹੈ, ਅਤੇ ਇੱਧਰ ਮੀਰੀ ਪੀਰੀ ਦੇ ਪਾਤਸ਼ਾਹ ਦੇ ਸੀਸ 'ਤੇ ਲੱਗੀ ਹੋਈ ਕਲੰਗੀ ਜਿਗਾ ਦੇ ਅੰਦਰ ਮੋਤੀਆਂ ਦਾ ਗੁੱਛਾ ਹੈ। ਕਹਿੰਦੇ ਜਦੋਂ ਚੌਰ ਸੀਸ 'ਤੇ ਝੁਲਦਾ ਹੈ, ਕਬ ਜੀ ਕਹਿੰਦੇ ਐਸੀ ਸੋਭਾ ਜਿਵੇਂ ਹੰਸ ਡਾਰੀ ਮਾਰ ਕੇ ਮੋਤੀਆਂ ਦਾ ਗੁੱਛਾ ਗ੍ਰਸਣ ਵਾਸਤੇ ਆਉਂਦਾ ਹੋਵੇ ਪਰ ਲੈ ਨਾ ਸਕਦਾ ਹੋਵੇ, ਐਸੀ ਸੋਭਾ ਹੋ ਰਹੀ ਹੈ ਜੀ।
1: ਦੁੱਤ ਅਖੰਡ ਮੁੱਖ ਮੰਡਲ ਕੇਰੀ,
0: ਗੁਰੂ ਜੀ ਦੇ ਮੁੱਖ ਮੰਡਲ ਦੀ ਦੁੱਤ ਜਿਹੜੀ ਸੋਭਾ ਹੈ ਬੜੀ ਅਖੰਡ ਹੈ, ਬੜੀ ਨਿਰਾਲੀ ਹੈ।
1: ਤੇਜ ਵਿਸਾਲ ਦਿਪਿਓ ਤਿਸ ਬੇਰੀ,
0: ਸਤਿਗੁਰੂ ਜੀ ਦਾ ਬੜਾ ਭਾਰੀ ਤੇਜ ਪ੍ਰਤਾਪ ਜਿਹੜਾ ਹੈ ਸਿੱਖ ਸੰਗਤਾਂ ਤੱਕ ਰਹੀਆਂ ਨੇ, ਪ੍ਰਕਾਸ਼ ਹੋ ਰਿਹਾ ਹੈ ਜੀ।
1: ਭਇਓ ਹੁਕਮ ਸੰਗਤ ਸਭ ਆਵੇ,
0: ਤੇ ਮੇਵੜੇ ਸਿੱਖ ਵੱਲੋਂ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਭੇਜਿਆ ਕਿ ਸਭ ਸਿੱਖ ਸੰਗਤਾਂ ਆ ਕੇ ਦਰਸ਼ਨ ਕਰ ਲੈਣ।
1: ਚਿਤ ਬਾਂਸ਼ਤ ਲੈ ਭੇਟ ਚੜਾਵੇ,
0: ਮਨ ਬਾਂਸ਼ਤ ਫਲ ਪ੍ਰਾਪਤ ਕਰਨ, ਤੇ ਜੋ ਭੇਟਾਂ ਮੈਂ ਸੰਗਤਾਂ ਲੈ ਕੇ ਆਈਆਂ ਨੇ ਉਹ ਅਰਪਣ ਕਰ ਦੇਵਣ ਜੀ।
1: ਤਬ ਸੰਗਤ ਆਈ ਸਮਦਾਏ।
0: ਬਹੁਤ ਸਾਰੀਆਂ ਸੰਗਤਾਂ ਜੋ ਦੂਰ ਦੁਰਾਡਿਆਂ ਤੋਂ ਪਹੁੰਚੀਆਂ ਸਨ, ਬੜੀਆਂ ਤਾਵਲੀਆਂ ਸਨ ਦਰਸ਼ਨ ਕਰਨ ਦੇ ਲਈ, ਉਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਆ ਪਹੁੰਚੀਆਂ।
1: ਹੁਮ ਹੁਮਾਏ ਦਰਸ਼ਨ ਚਿੱਤ ਚਾਏ,
0: ਬੜਾ ਚਿੱਤ ਦੇ ਅੰਦਰ ਸਤਿਗੁਰੂ ਜੀ ਦੇ ਦਰਸ਼ਨ ਦਾ ਚਾਅ ਲੈ ਕੇ ਹੁਮ ਹੁਮਾ ਕਰਕੇ ਆ ਪਹੁੰਚੀਆਂ ਹਨ।
1: ਮਹਾ ਭੀਰ ਪੀ ਚੌਂਕ ਮਝਾਰਾ,
0: ਤੇ ਉਹ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਸੰਗਤਾਂ ਦੇ ਬਹੁਤ ਸਾਰੀ ਬੜੀ ਭੀੜ ਹੈ, ਉਹ ਖੁੱਲੇ ਵਿਹੜੇ ਦੇ ਅੰਦਰ ਸੰਗਤਾਂ ਦਾ ਭਾਰੀ ਇਕੱਠ ਹੈ।
1: ਦਰਸ ਹੈ ਸਤਿਗੁਰ ਖਰੇ ਹਜ਼ਾਰਾਂ,
0: ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਖਲੋ ਕੇ ਮਹਾਰਾਜ ਜੀ ਦੇ ਦੀਦਾਰ ਕਰ ਰਹੀਆਂ ਹਨ।
1: ਭਈ ਇਕੱਤਰ ਸਮੋਂ ਲੱਖ ਨੀਕਾ,
0: ਔਰ ਭਈ ਇਕੱਤਰ ਸਮੋਂ ਲੱਖ ਨੀਕਾ, ਕਹਿੰਦੇ ਚੰਗਾ ਸਮਾਂ ਜਾਣ ਕੇ ਸਿੱਖ ਸੰਗਤਾਂ ਦੀ ਇਕੱਤਰਤਾ ਹੋਈ ਹੈ, ਸੰਗਤਾਂ ਦਾ ਇਕੱਠ ਹੋਇਆ ਹੈ।
1: ਉੱਠਿਓ ਬ੍ਰਿਧ ਕਿਨਸ ਤਬ ਟੀਕਾ,
0: ਬਾਬਾ ਬੁੱਢਾ ਸਾਹਿਬ ਜੀ ਉੱਠੇ ਹਨ, ਗੁਰਤਾ ਦਾ ਤਿਲਕ ਦੀ ਰਸਮ ਕਰਨ ਲੱਗੇ।
1: ਕੇਸਰ ਚੰਦਨ ਕੋ ਤਬ ਸੋਹਾ,
0: ਕੇਸਰ ਚੰਦਨ ਦਾ ਜੋ ਗੁਰਤਾ ਦੀ ਤਿਲਕ ਦੀ ਰਸਮ ਸੀ, ਪਹਿਲੇ ਪਾਤਸ਼ਾਹ ਜੀ ਦੇ ਕਾਲ ਤੋਂ ਲੈ ਕਰਕੇ ਛੇਵੇਂ ਸਰੂਪ ਤਿਕਰ ਬਾਬਾ ਬੁੱਢਾ ਸਾਹਿਬ ਜੀ ਕਰਦੇ ਆਏ ਨੇ। ਇਹ ਵਡਿਆਈ ਗੁਰੂ ਨਾਨਕ ਦੇ ਘਰ 'ਚ ਬਾਬਾ ਬੁੱਢਾ ਸਾਹਿਬ ਜੀ ਨੂੰ ਬੜੀ ਪ੍ਰਾਪਤ ਹੋਈ ਹੈ, ਔਰ ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਅੱਗੇ ਉਹਨਾਂ ਦੇ ਸਪੁੱਤਰਾਂ ਨੇ ਦਸਵੇਂ ਪਾਤਸ਼ਾਹੀ ਤਿੱਕਰ ਇਹ ਸੇਵਾਵਾਂ ਨਿਭਾਈਆਂ ਨੇ, ਅਤੇ ਗੁਰਦੇਵ ਸਤਿਗੁਰੂ ਜੀ ਨੂੰ ਗੁਰਤਾ ਦਾ ਤਿਲਕ ਅਰਪਣ ਕਰਨ ਦੇ ਲਈ ਬਾਬਾ ਬੁੱਢਾ ਸਾਹਿਬ ਜੀ ਉੱਠੇ ਹਨ।
1: ਵੇਖ ਮੁੱਖ ਮੰਡਲ ਸਭ ਮਨ ਮੋਹਾ,
0: ਮੁੱਖ ਮੰਡਲ ਸਤਿਗੁਰੂ ਜੀ ਦਾ ਵੇਖਦੇ ਨੇ ਸਿੱਖ ਸੰਗਤਾਂ, ਜੋ ਸਾਰਿਆਂ ਦਾ ਮਨ ਮੋਹਿਤ ਹੋ ਰਿਹਾ ਹੈ ਸੁੰਦਰ ਸਰੂਪ ਨੂੰ ਵੇਖ ਕਰਕੇ ਜੀ।

0: ਫਿਰ ਜਿਹੜੇ ਸਤਿਗੁਰੂ ਜੀ ਦੇ ਕੋਲ ਹਜ਼ੂਰੀ ਚ ਮਸੰਦ ਸਨ,
1: ਤਰਹਿ ਭੇਟ ਬੰਦਤ ਕਰ ਬੰਦ,
0: ਉਹ ਸਾਰਿਆਂ ਨੇ ਬੰਦਨਾ ਕਰਕੇ ਨਮਸਕਾਰ ਕਰਦਿਆਂ ਭੇਟਾਂ ਅਰਪਣ ਕੀਤੀਆਂ ਹਨ।
1: ਤਿੰਨ ਪਾਸੇ ਜੇ ਦੇਸ਼ ਵਿਦੇਸ਼,
0: ਉਹਨਾਂ ਮਸੰਦਾਂ ਤੋਂ ਬਾਅਦ ਬਾਤਰਦੀਪ ਜਿਹੜੀਆਂ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ,
1: ਜਿਨ ਕੇ ਸੰਗਤ ਸੰਗ ਅਸੇਸ,
0: ਸੰਗਤਾਂ ਦੇ ਵਿੱਚੋਂ ਜਿਹੜੇ ਆਗੂ ਮੁਖੀਏ ਹੋ ਕਰਕੇ ਆਏ ਨੇ, ਫਿਰ ਉਹਨਾਂ ਦੀ ਵਾਰੀ ਆਈ, ਫਿਰ ਉਹ ਅਰਪਣ ਕਰਨ ਲੱਗੇ ਭੇਟਾਵਾਂ ਜੀ।
1: ਲੇਲੇ ਸਕਲ ਉਪਾਇਨ ਆਏ,
0: ਸਭ ਸਿੱਖ ਸਤਿਗੁਰੂ ਜੀ ਦੀ ਹਜ਼ੂਰੀ

0: ਕੀ ਲੈ ਕਰਕੇ ਆਈਆਂ ਸੰਗਤਾਂ? ਵਸਤਰ ਵਿਭੂਖਣ, ਬਹੁਤ ਸਾਰੇ ਵਿਭੂਖਣ ਨੇ, ਸੁੰਦਰ ਵਸਤਰ ਨੇ, ਬਹੁਤ ਸੋਭਾ ਵਾਲੇ।
1: ਬੀਨ ਬੀਨ ਜਗ ਗੁਰ ਹਿਤ ਆਨੇ,
0: ਬੀਨ ਬੀਨ ਚੁਣ ਚੁਣ ਕਰਕੇ ਸਤਿਗੁਰੂ ਜੀ ਨੂੰ ਅਰਪਣ ਕਰਨ ਦੇ ਲਈ ਸਿੱਖ ਸੰਗਤਾਂ ਲੈ ਕਰਕੇ ਆਈਆਂ ਹਨ ਪਿਆਰ ਨਾਲ।
1: ਬਹੁਰ ਸ਼ਸਤਰ ਜਿਨ ਕੀ ਖਰ ਧਾਰਾ,
0: ਫਿਰ ਬੜੇ ਬੜੇ ਸੁੰਦਰ ਸ਼ਸਤਰ ਨੇ ਜਿਨ੍ਹਾਂ ਦੀਆਂ ਧਾਰਾਂ ਬੜੀਆਂ ਤੇਜ਼ ਤਿੱਖੀਆਂ ਹਨ, ਉਹ ਵੀ ਸਤਿਗੁਰੂ ਮਹਾਰਾਜ ਜੀ ਨੂੰ ਅਰਪਣ ਕਰਦੇ ਹਨ।
1: ਖਰਚਿਓ ਜਿਨ ਪਰ ਦਰਬ ਉਧਾਰਾ,
0: ਸਿੱਖ ਸੰਗਤਾਂ ਨੇ ਇਹਨਾਂ ਵਸਤਰਾਂ ਨੂੰ ਵਿਭੂਖਣ ਨੂੰ ਬਣਾਵਣ ਵਾਸਤੇ, ਸ਼ਸਤਰਾਂ ਨੂੰ ਲਿਆਵਣ ਵਾਸਤੇ ਬਹੁਤ ਬਹੁਤ ਧਨ ਖਰਚ ਕੀਤਾ ਹੈ ਜੀ।
1: ਖੜਗ ਸਿਪਰ ਬਿਦ ਬਿਬਦ ਤੁਫੰਗ,
0: ਉਹਨਾਂ ਸ਼ਸਤਰਾਂ ਦੇ ਵਿੱਚ ਖੜਗ ਤਲਪਾਰ ਹੈ, ਸਿਪਰ ਢਾਲ ਹੈ, ਬਿਬਦ ਪ੍ਰਕੰਧ ਤੁਫੰਗ ਤੇ ਬਹੁਤ ਸਾਰੀਆਂ ਬੰਦੂਖਾਂ ਹਨ।
1: ਚਪਲ ਬਲੀ ਤਨ ਰੁਚਰ ਤਰੰਗ,
0: ਬੜੇ ਬੜੇ ਚੰਚਲ ਤੇ ਸੁੰਦਰ ਘੋੜੇ ਵੀ ਸੰਗਤ ਲੈ ਕਰਕੇ ਆਈ।
1: ਜਮ ਧਾਰ ਤਰਕਸ ਧਨੁਸ ਕਰਾਲੇ,
0: ਕਮਰ ਕਸੇ ਦੇ ਜਿਹੜੇ ਸ਼ਸਤਰ ਨੇ, ਖੰਜਰ ਹੋਇਆ, ਜਮਧਰ ਹੋਇਆ, ਤਰਕਸ਼ ਪੱਥੇ ਚ ਪਾਉਣ ਵਾਲੇ ਤੀਰ ਧਨੁੱਖ ਆਦਿਕ,
1: ਖੰਜਰ ਖੰਡੇ ਖਾਰ ਕਰ ਭਾਲੇ,
0: ਬਹੁਤ ਸਾਰੇ ਭਾਲੇ ਬਰਸ਼ੇ ਔਰ ਖੰਡੇ ਆਦਿਕ ਕਈ ਪ੍ਰਕਾਰ ਦੇ ਸ਼ਸਤਰ ਹਨ ਜੀ।
1: ਤੋਮਰ ਸਾਂਗਨ ਖਪਰੇ ਤੀਰਨ,
0: ਤੇ ਔਰ ਸਤਿਗੁਰੂ ਜੀ ਦੇ ਕਮਰ ਕਸੇ ਚ ਲਾਉਣ ਬਈ ਜਾਂ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਸੈਨਾ ਹੋਊ ਉਹਦੇ ਦੇ ਲਈ ਇਹ ਸ਼ਸਤਰ ਸਾਰੇ ਇਕੱਤਰ ਹੋ ਰਹੇ ਨੇ। ਉਹਨਾਂ ਵਿੱਚ ਪਿਸਤੌਲ ਵੀ ਹਨ, ਬਰਸ਼ੇ ਵੀ ਹਨ, ਭਾਲੇ ਵੱਡੇ ਵੱਡੇ ਨੇਜੇ ਵਾਜੇ, ਖਪਰੇ ਤੀਰ ਤੇ ਖਪਰੇ ਤੀਰ ਬੜੇ ਤਿੱਖੇ, ਜਿਨ੍ਹਾਂ ਦੇ ਬੜੇ ਬੜੇ ਚੌੜੇ ਫਲਾਂ ਵਾਲੇ ਤੀਰ ਹਨ।
1: ਜਿਨ ਕੇ ਪਿਖਤ ਆਨੰਦ ਹੋਏ ਬੀਰਨ,
0: ਇਹਨਾਂ ਸ਼ਸਤਰਾਂ ਨੂੰ ਦੇਖਦਿਆਂ ਹੋਇਆਂ ਸੂਰਮਿਆਂ ਦੇ ਹਿਰਦੇ 'ਚ ਆਨੰਦ ਚੜ੍ਹ ਜਾਂਦਾ, ਕਿਉਂਕਿ ਜੇ ਸ਼ਸਤਰ ਮਾੜਾ ਹੋਵੇ ਤੇ ਸੂਰਮੇ ਦੀ ਬਹਾਦਰਤਾਈ ਦਾ ਜਿਹੜਾ ਬਲ ਹੈ ਨਾ ਉਹ ਕਮਜ਼ੋਰਾ ਪੈ ਜਾਂਦਾ ਹੈ। ਜੇ ਸ਼ਸਤਰ ਚੰਗਾ ਹੋਵੇ ਤੇ ਕਮਜ਼ੋਰ ਮੰਦੇ ਦੇ ਅੰਦਰ ਵੀ ਬਲ ਜ਼ਿਆਦਾ ਪ੍ਰਬਲ ਹੋ ਜਾਂਦਾ ਹੈ। ਐਸੇ ਉਹ ਜੇ ਸੁੰਦਰ ਸ਼ਸਤਰ ਨੇ ਸਤਿਗੁਰੂ ਜੀ ਨੂੰ ਭੇਟਾ ਕੀਤੇ ਹੋਏ ਸਿੱਖਾਂ ਨੇ, ਜਿਨ੍ਹਾਂ ਨੂੰ ਦੇਖਦਿਆਂ ਕਹਿੰਦੇ ਸੂਰਮਿਆਂ ਦੇ ਅੰਦਰ ਚਾਓ ਚੜ੍ਹ ਜਾਏਗਾ।
1: ਸ਼ਸਤਰਨ ਕੋ ਸਮੂਹ ਹੋਏ ਗਯੋ,
0: ਕਿਉਂ ਸਮੂਹ ਸਾਰੇ ਸ਼ਸਤਰ ਬਹੁਤ ਸਾਰੇ ਸਤਿਗੁਰੂ ਜੀ ਅੱਗੇ ਭੇਟ ਹੋਏ ਜੀ।
1: ਬਾਜੀ ਚਪਲ ਤਵੇਲਾ ਭਇਓ,
0: ਤੇ ਮਹਾਰਾਜ ਜੀ ਦਾ ਜੋ ਤਬੇਲਾ ਬਣਾਇਆ ਗਿਆ ਸੀ ਉਹ ਘੋੜਿਆਂ ਦੇ ਨਾਲ ਫੁੱਲ ਹੋ ਗਿਆ। ਬੜੇ ਬਹੁਤ ਸਾਰੀਆਂ ਸੰਗਤਾਂ ਸੁੰਦਰ ਘੋੜੇ ਲੈ ਕੇ ਆਈਆਂ ਹਨ।
1: ਦੋਨੋਂ ਦਿਸ ਸਤਿਗੁਰ ਰੁੱਖ ਕਰੇ,
0: ਸਤਿਗੁਰੂ ਜੀ ਦੋਨੋਂ ਪਾਸੇ ਰੁੱਖ ਕਰਦੇ ਨੇ, ਸ਼ਸਤਰਾਂ ਵੱਲ ਵੀ ਨਜ਼ਰ ਮਾਰਦੇ ਨੇ ਤੇ ਸੁੰਦਰ ਘੋੜਿਆਂ ਵੱਲ ਵੀ ਨਜ਼ਰ ਫੇਰਦੇ ਹਨ।
1: ਪਰਖ ਹੈ ਆਯੂਦ ਗਹਿ ਕਰ ਖਰੇ,
0: ਮਹਾਰਾਜ ਸੱਚੇ ਪਾਤਸ਼ਾਹ ਆਪਣੇ ਹੱਥ ਦੇ ਅੰਦਰ ਸ਼ਸਤਰ ਫੜ ਕਰਕੇ ਪਰਖ ਨਿਰੀਖਣ ਕਰਦੇ ਨੇ ਚੰਗੀ ਤਰ੍ਹਾਂ ਵੀ ਸ਼ਸਤਰ ਚੰਗੇ ਬਣੇ ਨੇ, ਤਿੱਖੇ ਬਣੇ ਨੇ, ਚੰਗੀ ਧਾਤੂ ਦੇ ਬਣੇ ਹਨ।
1: ਘੋਰਨ ਮੋਰ ਮਨਦਨ ਹੇਰੈ,
0: ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਸ਼ਸਤਰਾਂ ਨੂੰ ਦੇਖ ਕਰਕੇ ਬੜੇ ਆਨੰਦਿਤ ਹਨ। ਘੋਰਨ ਮੋਰ ਮਨਿੰਦ ਹਨੇਰਾ, ਜਿਹੜੇ ਘੋੜੇ ਹੈ ਜਦ ਉਹਨਾਂ ਵੱਲ ਨਜ਼ਰ ਗਈ ਗੁਰਦੇਵ ਦੀ, ਕਹਿੰਦੇ ਨੇ ਮੋਰਾਂ ਨੂੰ ਪਹਿਲਾਂ ਪਾਉਣ ਵਾਲੇ, ਉਡਾਰੀਆਂ ਮਾਰ ਜਾਣ ਵਾਲੇ ਸੁੰਦਰ ਘੋੜੇ।
1: ਜਿਨ ਆਨੇ ਲੈ ਖੁਸ਼ੀ ਘਨੇਰੈ,
0: ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੁੰਦਰ ਘੋੜੇ ਸ਼ਸਤਰ ਵਸਤਰ ਸਤਿਗੁਰੂ ਜੀ ਨੂੰ ਭੇਟ ਕੀਤੇ ਉਹਨਾਂ ਤੇ ਮਹਾਰਾਜ ਜੀ ਨੇ ਬਹੁਤ ਡਾਢੀ ਖੁਸ਼ੀ ਕੀਤੀ।
1: ਧਨ ਦਿਸ ਨਹੀਂ ਬਿਲੋਚਨ ਲਾਵੇ,
0: ਗੁਰਦੇਵ ਸਤਿਗੁਰੂ ਜੀ ਨੂੰ ਧਨ ਵੀ ਅਰਪਣ ਕੀਤਾ ਹੈ ਮਹਾਰਾਜ ਜੀ ਨੂੰ ਸੰਗਤਾਂ ਨੇ, ਪਰ ਪਾਤਸ਼ਾਹ ਮਹਾਰਾਜ ਜੀ ਦੀ ਧਨ ਵੱਲ ਰੁਚੀ ਨਹੀਂ ਜਾਂਦੀ, ਧਨ ਵੱਲ ਧਿਆਨ ਨਹੀਂ ਜਾਂਦਾ, ਕੇਵਲ ਸਤਿਗੁਰੂ ਜੀ ਦੀ ਜਿਹੜੀ ਵਿਰਤੀ ਦ੍ਰਿਸ਼ਟੀ ਹੈ, ਦ੍ਰਿਸ਼ਟੀ ਨਜ਼ਰ ਹੈ, ਉਹ ਘੋੜਿਆਂ ਵੱਲ ਤੇ ਸ਼ਸਤਰਾਂ ਵੱਲ ਜਾ ਰਹੀ ਹੈ ਜੀ।
1: ਸ਼ਸਤਰ ਤੁਰੰਗ ਸੰਗ ਹਰਖਾਵੇ,
0: ਸ਼ਸਤਰ ਤੇ ਘੋੜਿਆਂ ਨੂੰ ਵੇਖ ਕਰਕੇ ਮਹਾਰਾਜ ਪ੍ਰਸੰਨ ਚਿੱਤ ਹੋ ਰਹੇ ਹਨ।
1: ਦਿਨ ਯੁਗ ਜਾਮ ਬਿਤਿਓ ਤਿਸ ਕਾਲ,
0: ਇਸ ਤਰ੍ਹਾਂ ਮਹਾਰਾਜ ਜੀ ਦੇ ਤਖ਼ਤ ਤੇ ਸੁਭਾਏ ਮਨ ਹੋਇਆ ਵਿਆ ਦੋ ਪਹਿਰ ਦਾ ਸਮਾਂ ਬਤੀਤ ਹੋ ਗਿਆ।
1: ਦਰਸ ਦੀਨ ਸਿੱਖ ਕੀਨ ਨਿਹਾਲ,
0: ਸਿੱਖ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਨਿਹਾਲ ਕੀਤਾ, ਕਰਤਾਰਥ ਕੀਤਾ।
1: ਅਨਗਨ ਚੱਡੀ ਉਪਾਇਨ ਅੱਗੇ,
0: ਅਨਗਿਨ ਨਾਮ ਹੈ ਗਿਣਤੀ ਤੋਂ ਰਹਿਤ, ਬਹੁਤ ਸਾਰੀਆਂ ਅਣਗਿਣਤ ਭੇਟਾਵਾਂ ਮਹਾਰਾਜ ਜੀ ਅੱਗੇ ਅਰਪਣ ਹੋਈਆਂ ਜੀ।

0: ਘਟ ਸਤਿਗੁਰੂ ਜੀ ਦੀ ਮਹਿਮਾ ਨੂੰ ਉਚਾਰਨ ਕਰਦੇ ਹਨ।
1: ਜਗ ਗੁਰ ਕੋ ਜਸ ਕੀਨ ਉਚਾਰਨ,
0: ਜਾਗਤ ਦੇ ਗੁਰੂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ ਕਰਦੇ ਆ। ਬੜਾ ਭਾਰੀ ਜਸ ਹੋ ਰਿਹਾ ਹੈ।
1: ਬਸਤਰ ਦਰਬ ਦੀਨੇ ਸਮਦਾਏ,
0: ਤਿੰਨਾਂ ਦੇ ਤਾਈ ਵੀ ਮਹਾਰਾਜ ਜੀ ਨੇ ਬਹੁਤ ਸਾਰੇ ਬਸਤਰ ਧਨ ਅਰਪਣ ਕੀਤੇ, ਉਹਨਾਂ ਦੇ ਤਾਈ ਦਾਨ ਦਿੱਤਾ।
1: ਪਾਏ ਦਾਨ ਕੋ ਸਭ ਹਰ ਖਾਏ,
0: ਕਿਉਂ ਸਤਿਗੁਰੂ ਜੀ ਤੋਂ ਦਾਨ ਲੈ ਕੇ ਸਾਰੇ ਪ੍ਰਸੰਨ ਚਿੱਤ ਹੋਏ।
1: ਜਿਹ ਜਿਹ ਨੀਕੋ ਲਿਆਏ ਤੁਰੰਗ,
0: ਜੋ ਜੋ ਵੀ ਪ੍ਰਾਣੀ ਸੁੰਦਰ ਘੋੜ

0: ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਸ਼ਾਸਤਰਾਂ ਨੂੰ ਦੇਖ ਰਹੇ ਆ, ਬੜੇ ਬੜੇ ਨੇਜੇ ਨੇ ਔਰ ਆਦਿਕ ਧਨਖ ਹਨ ਬਹੁਤ ਸਾਰੇ।
1: ਤਿਸ ਕੋ ਬੁਝਹਿ ਨਿਕਟ ਹਕਾਰ
0: ਹੀ ਕੋਲੇ

0: ਹਥਿਆਰਾਂ ਨੂੰ ਦੇਖ ਕੇ ਮਹਾਰਾਜ ਜੀ ਸਲਾਹਣਾ ਕਰਦੇ ਆ, ਵਡਿਆਈ ਕਰਦੇ ਨੇ।
1: ਕਿਰਪਾ ਦ੍ਰਿਸ਼ਟ ਕੋ ਦੇਖਦ ਬੋਲੇ,
0: ਉਹ ਸਿੱਖ ਦੇ ਵੱਲ ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖ ਕਰਕੇ ਬੋਲਦੇ ਨੇ ਜੀ।
1: ਸੁਣ ਸਿੱਖ ਪਾਏ ਸੋ ਆਨੰਦ ਤੋਲੇ,
0: ਜਦੋਂ ਮਹਾਰਾਜ ਜੀ ਦੇ ਪ੍ਰੇਮ ਸਹਿਤ ਬਚਨ ਸੁਣਦੇ ਹਨ ਸਿੱਖ ਤੇ ਆਨੰਦਿਤ ਹੋ ਜਾਂਦੇ ਆ, ਹਿਰਦਾ ਖਿੜ ਜਾਂਦਾ ਹੈ। ਜਿਹਨੂੰ ਮੇਰੇ ਸਤਿਗੁਰੂ ਮਿਹਰ ਦੀ ਨਜ਼ਰ ਨਾ ਤੱਕਦੇ ਨੇ, ਕਿਰਪਾ ਕਠਾ ਕਬ ਲੋਕਨ ਕੀਨੋ ਦਾਸ ਕਾ ਦੁੱਖ ਬਦਾਰਿਓ, ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ ਜਿਹਦੇ ਮਿਹਰ ਦੀ ਨਜ਼ਰ ਵੱਲ ਤੱਕਦੇ ਨੇ ਮਹਾਰਾਜ।
1: ਸੰਗਤ ਮਹਿ ਪ੍ਰਸਿੱਧ ਪਈ ਬਾਤ,
0: ਸਾਰੀਆਂ ਸੰਗਤਾਂ ਦੇ ਅੰਦਰ ਇਹ ਗੱਲ ਪ੍ਰਸਿੱਧ ਹੋ ਗਈ, ਪ੍ਰਚਲਿਤ ਹੋ ਗਈ।
1: ਸ਼ਸਤਰ ਤੁਰੰਗ ਤੇ ਗੁਰ ਹਰਖਾਤ,
0: ਬਹੁਤ ਸਾਰੇ ਸ਼ਸਤਰ ਤੇ ਘੋੜਿਆਂ ਨੂੰ ਵੇਖ ਕਰਕੇ ਸਤਿਗੁਰੂ ਜੀ ਡਾਢੇ ਖੁਸ਼ ਪ੍ਰਸੰਨ ਹੁੰਦੇ ਹਨ।
1: ਜੋ ਨਹਿ ਲਿਆਏ ਔਰ ਪਛਤਾਏ,
0: ਤੇ ਜਿਹੜੇ ਸ਼ਸਤਰ ਜਾਂ ਘੋੜੇ ਨਹੀਂ ਲੈ ਕੇ ਆਏ ਸਨ, ਉਹਨਾਂ ਸੰਗਤਾਂ ਦੇ ਹਿਰਦੇ ਚ ਪਛਤਾਵਾ ਰਹਿ ਗਿਆ ਵੀ ਅਸੀਂ ਵੀ ਕਿਉਂ ਨਾ ਸ਼ਸਤਰ ਲੈ ਕਰਕੇ ਆ ਗਏ ਜੀ।
1: ਜਿਨਹੋ ਚੜਾਏ ਖੁਸ਼ੀ ਸੋ ਪਾਏ,
0: ਜਿਨ੍ਹਾਂ ਨੇ ਸ਼ਸਤਰ ਅਰਪਣ ਕੀਤੇ ਉਹ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ।
1: ਧਰੇ ਦੁਪਹਿਰੇ ਕੋ ਮਨ ਜਾਨ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਬੇਅੰਤ ਸੰਗਤਾਂ ਦਰਸ਼ਨ ਦੀਦਾਰ ਕਰਦੀਆਂ ਹਨ। ਧਰੇ ਦੁਪਹਿਰੇ ਕੋ ਮਨ ਜਾਨ, ਦੁਪਹਿਰਾ ਚੱਲ ਗਿਆ ਹੈ, ਅੱਧਾ ਦਿਨ ਹੋਣ ਲੱਗਿਆ, ਇਸ ਤਰ੍ਹਾਂ ਜਾਣਿਆ ਗਿਆ।
1: ਜਥਾ ਜੋਗ ਦੇ ਖੁਸ਼ੀ ਮਹਾਨ,
0: ਇਉਂ ਸੰਗਤਾਂ ਦੇ ਤਾਈਂ ਭਾਰੀ ਖੁਸ਼ੀਆਂ ਦਿੱਤੀਆਂ।
1: ਉੱਠ ਕਰ ਆਪਣੇ ਮਹਿਲ ਸਿਧਾਰੇ,
0: ਮਹਾਰਾਜ ਜੀ ਉੱਠ ਕਰਕੇ ਆਪਣੇ ਮਹਿਲਾਂ ਵੱਲ ਨਿਵਾਸ ਸਥਾਨਾਂ ਨੂੰ ਚਲੇ ਗਏ।
1: ਤੇਜ ਤਰੰਗ ਹੋਏ ਅਸਵਾਰੇ,
0: ਸੁੰਦਰ ਘੋੜੇ ਤੇ ਸਵਾਰ ਹੋਏ ਹਨ।
1: ਦੇਓ ਹੁਕਮ ਵੱਡਾ ਬਣੈ ਤਬੇਲਾ,
0: ਹੁਕਮ ਦਿੱਤਾ ਗਿਆ ਕਿ ਤਬੇਲਾ ਬਹੁਤ ਵੱਡਾ ਸਾਰਾ ਤਬੇਲਾ ਬਣਿਆ।

0: ਜਿਹੜਾ ਵੀ ਕੋਈ ਯੋਧਾ ਗੁਰੂ ਘਰ ਦੇ ਵਿੱਚ ਰਹਿਣ ਵਾਸਤੇ ਆਵੇ,
1: ਰਾਖ ਲਿਓ ਹਮਸੋ ਕਹਿ ਤਬੈ।
0: ਮਹਾਰਾਜ ਕਹਿੰਦੇ ਸਾਡੇ ਤਾਂ ਦੱਸ ਕਰਕੇ, ਕੋਈ ਸ਼ਸਤਰਧਾਰੀ ਸੂਰਮਾ, ਕੋਈ ਸੈਨਾ 'ਚ ਭਰਤੀ ਹੋਣ ਵਾਲਾ ਯੋਧਾ।

0: ਚੰਚਲ ਘੋੜਿਆਂ ਦੇ ਤਾਂ ਹੀ ਕ੍ਰਿਤ ਘਿਓ ਔਰ ਹੋਰ ਲੋੜ ਦੀਆਂ ਚੀਜ਼ਾਂ, ਜਿਹੜੇ ਸੂਰਮੇ ਨੇ ਉਹਨਾਂ ਦੇ ਤਾਂ ਹੀ ਵੀ ਬਹੁਤ ਸਾਰਾ ਮਿੱਠਾ ਪਦਾਰਥ ਆਦਿਕ ਸਭ ਦਿੱਤਾ ਜਾਵੇ ਜੀ।
1: ਬਾਜੀ ਕਹਿ ਸੁੰਦਰ ਹਥਿਆਰ,
0: ਬਾਜੀ ਕਹਿ ਸੁੰਦਰ ਹਥਿਆਰ, ਸੁੰਦਰ ਘੋੜਾ ਤੇ ਸੁੰਦਰ ਹਥਿਆਰ।
1: ਕਹਿ ਦਿਓ ਆਵੇ ਵੇਚਣਹਾਰ,
0: ਜੇ ਕੋਈ ਵੇਚਣ ਵਾਲਾ ਵੀ ਆਵੇ ਤੇ ਉਸ ਨੂੰ ਕਹਿ ਦੇਣਾ ਵੀ ਗੁਰੂ ਘਰ ਵਿੱਚ ਆ ਕਰਕੇ ਆਪਣਾ ਸੁੰਦਰ ਘੋੜਾ ਤੇ ਸ਼ਸਤਰ ਵੇਚ ਲਓ।

0: ਨਗਰ ਚ ਖਬਰ ਫੈਲਾ ਦੇਣ ਦੂਰ ਦਰਾਡਿਆਂ ਤਾਈਂ, ਜੇ ਕੋਈ ਘੋੜੇ ਵੇਚਣ ਵਾਲਾ, ਸ਼ਸਤਰ ਵੇਚਣ ਵਾਲਾ, ਕੋਈ ਸੁਦਾਗਰ ਵਪਾਰੀ ਆਉਂਦਾ ਹੈ, ਉਹਨੂੰ ਗੁਰੂ ਘਰ ਭੇਜ ਦਿੱਤਾ ਜਾਵੇ।
1: ਪਟ ਰਹਿਬੋ ਚਹਿ ਟਿਗ ਹਮ ਆਵੇ,
0: ਜਿਹੜੇ ਵੀ ਸੂਰਮਾ ਸਾਡੇ ਪਾਸ ਰਹਿਣਾ ਚਾਹੇਗਾ ਆਵੇ ਸਾਡੇ ਕੋਲ।
1: ਕਰਹਿ ਚਾਕਰੀ ਧਨ ਕੋ ਪਾਵੇ,
0: ਚਾਕਰੀ ਫ੍ਰੀ ਨਹੀਂ ਰੱਖਾਂਗੇ ਮਾਰੇ, ਕਹਿੰਦੇ ਚਾਕਰੀ ਕਰੇ ਸਾਡੇ ਕੋਲੇ ਆ ਕੇ ਤਨਖਾਹ ਲਵੇ ਸ਼ਸਤਰਧਾਰੀ ਸੂਰਮਾ।
1: ਉੱਤੇ ਮਸੰਦ ਬੁਲੰਦ ਜੇ ਬਰਿੰਦ,
0: ਬਹੁਤ ਸਾਰੇ ਜਿਹੜੇ ਮਸੰਦ ਸਨ,
1: 300 ਕਹਿ ਸ੍ਰੀ ਹਰਗੋਬਿੰਦ,
0: ਇਹਨਾਂ ਦੇ ਤਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਕਹਿ ਰਹੇ ਨੇ।
1: ਸ੍ਰੀ ਗੰਗਾ ਮਾਤਾ ਕੇ ਮੰਦਰ,
0: ਇਸ ਤਰ੍ਹਾਂ ਦੇ ਬਚਨ ਕਹਿ ਕੇ ਮਸੰਦਾਂ ਨੂੰ ਤਗੀਦ ਕਰ ਦਿੱਤੀ ਗਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਗੰਗਾ ਸਾਹਿਬ ਜੀ ਦੇ ਪਾਸ ਗਏ।
1: ਗਮਨੇ ਤਬਹਿ ਦਿਪਹਿ ਦੁੱਤ ਸੁੰਦਰ,
0: ਇਹਨਾਂ ਦੀ ਸੁੰਦਰ ਸੋਭਾ ਸੁਭਾਏ ਮਾਨ ਹੋ ਰਹੀ ਹੈ, ਮੁੱਖ ਮੰਡਲ ਪ੍ਰਕਾਸ਼ ਦਾ ਹੈ, ਸਰਜ ਹੀ ਤੇਜ ਪ੍ਰਤਾਪ ਹੈ। ਜਨਨੀ ਮਾਤਾ ਗੰਗਾ ਸਾਹਿਬ ਜੀ ਕੋਲੇ ਪਹੁੰਚੇ ਨੇ, ਪ੍ਰਸੰਗ ਸੰਪੂਰਨ ਹੋਇਆ, ਸਮੇਂ ਦੀ ਸਮਾਪਤੀ ਹੋਈ। ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਅਨੇਕ ਤਰੁੱਟੀਆਂ ਹੋ ਜਾਂਦੀਆਂ, ਗੁਰੂ ਖਾਲਸਾ ਸਾਧ ਸੰਗਤ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ ਕਰਨੀ। ਇਸ ਤਰ੍ਹਾਂ ਹੀ ਆਪ ਸਮੇਂ ਸਿਰ ਆ ਕਰਕੇ 2 ਵੀਕਾਂ ਦਾ ਸਮਾਂ ਆਪਾਂ ਨੂੰ ਇੱਥੇ ਪ੍ਰਾਪਤ ਹੋਇਆ ਹੈ। ਅੰਮ੍ਰਿਤ ਰੂਪੀ ਗੁਰੂ ਕਾ ਇਤਿਹਾਸ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਪਾਤਸ਼ਾਹ ਰਹਿਮਤ ਕਰਨ, ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਤੇ ਲਾ ਲੈਣ, ਦਰੋਂ ਘਰੋਂ ਸਿੱਖੀ ਦਾਨ ਨਾਮਦਾਨ ਭਰੋਸੇ ਦੀ ਦਾਤ ਨਾਲ ਨਵਾਜਣ ਜੀ। ਦਿਓ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉਂ ਵੇਲ, ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਸਾਂਝ ਕਰੀਏ।
1: 300

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਬਦ ਖੁਜਾਏ। ਤੇਗ ਬਹਾਦਰ ਸਿਮਰਿਐ ਕਰ ਨਉ ਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਾਰਕਾ ਤੇ ਅੰਦਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਤਿਗਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ ਹੈ। ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੀ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਸਦਕਾ ਸੰਧਿਆ ਵੇਲ ਤੋਂ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਦੇ ਸ਼ਹੀਦੀ ਪ੍ਰਮੁੱਖ ਰੱਖਦਿਆਂ ਹੋਇਆਂ ਸਮੂਹ ਸਾਧ ਸੰਗਤ ਵੱਲੋਂ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਉਪਰੰਤ ਬੱਚਿਆਂ ਵੱਲੋਂ ਸੋਦਾ ਰਹਿਰਾਸ ਸਾਹਿਬ ਬਾਣੀ ਦੇ ਜਾਪ ਹੋਏ ਉਪਰੰਤ ਗੁਰਬਾਣੀ ਕੀਰਤਨ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰਾਂ ਚੌਪੇ ਸਾਹਿਬ ਜੀ ਦੀ ਬਾਣੀ ਦੇ ਜਾਪ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਪਾਤਸ਼ਾਹ ਜੀਓ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਮਹਾਰਾਜ। ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਆਪ ਜੀ ਭੋਗ ਲਾਓ। ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰਨੀ। ਸੇਵਕ ਪਰਿਵਾਰਾਂ ਵੱਲੋਂ ਲੰਗਰ ਹਾਲ ਦੇ ਵਿੱਚ ਸੇਵਾਵਾਂ ਕਮਾਈਆਂ ਦਰ 'ਤੇ ਪ੍ਰਵਾਨ ਕਰਨੀਆਂ ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਾਵਨ ਪਵਿੱਤਰ ਅਸਥਾਨਾਂ 'ਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਮਹਾਰਾਜ ਕਿਰਪਾ ਕਰੋ। ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਕਿਰਪਾਲਤਾ ਕਰੋ ਮਹਾਰਾਜ, ਬਖਸ਼ਿਸ਼ ਕਰੋ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ
ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ।

ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੀ, ਚੌਕੀ ਚੌਗਿਰਦ ਹਮਾਰੀ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੀ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨਾ ਬਿਰਥੀ ਜਾਸੀ। ਆਨੰਦ ਕਰੇ ਤੇਰੇ ਦਾਸਾ, ਜਾਂ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਬਾਉ ਨਾ ਲੱਗਈ, ਪਾਰ ਬ੍ਰਹਮ ਸਰਣ ਆਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਨ ਰਖਨਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂੰ ਨਹਿ ਛੁੱਟ ਹੈ, ਨਿਕਟ ਨ ਜਾਈਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋਠ ਨੀਤ। ਹਰ ਕੀਰਤਨ ਕਾ ਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ, ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਹੋਈ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰਿਓ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਬਾਰੀ ਜਿਤ ਸੋਹਿਲੈ, ਸਦਾ ਸੁਖ ਹੋਈ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੰਵਾਰ। ਸੰਬਤ ਸਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਆ, ਨਾਨਕ ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਬੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਈ ਰਹਾਓ। ਵਿਸੋਏ ਚਸਿਆਂ ਘੜੀਆਂ ਪਹਿਰਾਂ, ਸਥਿਤੀ ਵਾਰੀ ਮਾਹੋ ਹੋਆ। ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ, ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਬਰੋ ਕਰੇ, ਸਗਲ ਮਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ, ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਬਾ ਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਓ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਸਹਿਸ ਤਵ ਗੰਧ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਵਿਨ। ਸਹਿਸ ਤਵ ਗੰਧ ਵਿਚਲਤ ਮੋਹੀ। ਸਮ ਹੈ ਜੋਤ, ਜੋਤ ਹੈ ਸੋਈ, ਤਿਸਦਾ ਚਾਨਣ ਸਮ ਹੈ ਚਾਨਣ ਹੋਈ। ਗੁਰਸਾਖੀ ਜੋਤ ਪ੍ਰਗਟ ਹੋਈ, ਜੋਤ ਇਸ ਭਾਵੈ ਸੁਵਾਰਤੀ ਹੋਈ। ਹਰ ਚਰਨ ਕਵਲ ਮਕਰੰਦ ਲੋਭਿਤ, ਮਨੋਅੰਦਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕਉ, ਹੋਏ ਜਾਤੇ ਤੇਰਾ ਨਾਈ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕਰੋ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੀ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੀ। ਕਰ ਸਾਧੂ ਅੰਜੁਲੀ ਪੁੰਨ ਵੱਡਾਹੀ, ਕਰ ਡੰਡੌਤ ਪੁੰਨ ਵੱਡਾਹੀ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨੇ ਅੰਤਰ ਹੋਂ ਮੈਂ ਕੰਡਾਹੀ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾਹੀ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਹੀ। ਅਵਿਨਾਸੀ

0: ਤੇਗ ਬਹਾਦਰ ਸਿਮਰਿਆ ਕਰਨੋ ਨਿਧਾ ਵਿਧਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ।
0: ਇਹ ਨਿਮਾਣਿਆ ਨਿਮਾਣ ਨਿਤਾਣਿਆਂ ਦੇ ਤਾਰ ਨੇ ਉੱਠਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਕਣ ਕਣ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਕੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਪਾਤਸ਼ਾਹ ਆਪ ਜੀ ਦੀ ਕਿਰਪਾ ਸਦਕਾ ਚਾਰ ਪਹਿਰ ਦਿਨ ਸੁੱਖ ਆਨੰਦ ਨਾਲ ਪ੍ਰੀਤ ਹੋਇਆ ਔਰ ਇਸ ਵਕਤ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਸਰੀਰ ਦੇ ਵਸਤਰਾਂ ਦੀ ਸੇਵਾ ਚੋਹਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦਿਆਂ ਹੋਏ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਕਿਮਾ ਬਖਸ਼ਿਸ਼ ਕਰਨ ਪਾਤਸ਼ਾਹ ਜੀਓ ਕਿਰਪਾ ਕਰੋ ਮਹਾਰਾਜ ਪਾਵਨ ਪਵਿੱਤਰ ਸਰੂਪ ਪ੍ਰਕਾਸ਼ਮਾਨ ਅਸਥਾਨ ਤੋਂ ਸੁਖਾਸਨ ਅਸਥਾਨ ਸੱਚਖੰਡ ਵਿਖੇ ਵਿਰਾਜਮਾਨ ਕਰਨੇ ਨੇ ਚੱਲਣ ਦੀ ਆਗਿਆ ਬਖਸ਼ਿਸ਼ ਕਰੋ ਰਸਤੇ ਵਿੱਚ ਆਪ ਸਹਾਈ ਹੋਣਾ ਅੰਮ੍ਰਿਤ ਵੇਲੇ ਜਾਗਣੇ ਬਖਸ਼ਿਸ਼ ਕਰਨੇ ਸਹੀ ਪਿਆਰੇ ਮੇਰੇ ਜਿਨ੍ਹਾਂ ਮਿਲਿੰਦਰ ਨਾਮ ਕਿਤਾਬ ਹੈ ਨਾਨਕ

0: ਨਹੀਂ ਜੀ ਮੈਂ ਪ੍ਰਸ਼ਾਦ ਹੀ ਹੋਈ ਤੋਂ ਹੁਣ ਪਹਿਲਾਂ ਭੱਗਾ ਵੈਂਸ ਕਰੀ ਇੱਥੇ ਰਹਿਣ ਦਾ ਮੈਂ ਉਹਦੇ ਨਾਲ ਕਿਉਂ ਆਇਆ ਸੀ ਇੱਥੇ ਮੇਰੀ ਗੱਲ ਹੋਈ ਸੀ ਪਾ ਨਾਮ ਸੁਮੇਰ ਅਤੇ ਉੱਥੇ ਮੇਰੀ ਇੱਧਰ ਗੱਡੀ ਉੱਥੇ ਮੇਰੀ ਫੋਟੋਗ੍ਰਾਫੀ ਸੀ ਉਸ ਬਾਰੇ ਵੀ ਬਹੁਤ ਪਛਾਣ ਲਈ ਕਰ ਲਈ ਅਤੇ ਮੈਂ ਵੀ ਟ੍ਰੇਨ ਚੜ੍ਹ ਕੇ ਆ ਗਿਆ ਸੀ ਉਹਨਾਂ ਨਾਲ ਗੱਲ ਇੱਥੇ ਮੈਂ ਕੱਲ੍ਹ ਆਇਆ ਅਤੇ ਮੇਰਾ ਪਰਸ ਗੁੰਮ ਗਿਆ ਮੈਂ ਤੇ ਲੱਗਿਆ ਵੀ ਮੇਰੇ ਘਰੇ ਵੀ ਮੈਂ ਉਹ ਬੰਦੇ ਇੰਨੇ ਹੈਰਦਾ ਸੀ ਜਾਂ ਮੇਰੀ ਇੱਥੇ ਹੋਰ ਤਾਂ ਉਹ ਮੈਨੂੰ ਅੱਜ ਕਹਿੰਦਾ ਵੀ ਵੇਖ ਲਈ ਵੀ ਆਪਾਂ ਕੰਮ ਤੇ ਜੇ ਜਾਣਾ ਹੁੰਦੇ ਨੇ ਉਹਦਾ ਆਪ ਵੀ ਜੋ ਵੀ ਪਤਾ ਲੱਗ ਜਾਂਦਾ ਸੱਤ ਨੂੰ ਜਿਹੜੇ ਹੁੰਦੇ ਜੀ ਮੈਂ ਕੰਪਲੇਂਟ ਕਰ ਰਿਹਾ ਉਹ ਮੈਨੂੰ ਦਿੱਤਾ ਉਹ ਵੀ ਨਹੀਂ ਫੋਨ ਕਰੂ ਉਬਰ ਵਾਲੇ ਦਾ ਕਿਹਾ ਵੀ ਉਹ ਕਹਿੰਦਾ ਮੇਰੇ ਕੋਲ ਜਿਹੜਾ ਕੰਪਲੇਂਟ ਨੂੰ ਕੰਪਲੇਂਟ ਕਰਨੀ ਕੁਛ ਨਹੀਂ ਕਰ ਮੈਂ ਉਹਦੇ ਕੋਲ ਕੰਮ ਕਰਨੀ ਹੈ ਕੰਮ ਕਰਨ ਆਇਆ ਸੀ ਉਹਦੇ ਕੋਲ ਹੀ ਆਇਆ ਤੇ ਉਹਨੇ ਉਹਦੀ ਮਦਦ ਤਾਂ ਮੇਰੀ ਇੱਕ ਹੀ ਕਰਨੀ ਸੀ ਤੇ ਮੈਨੂੰ ਉਹ ਟੈਨਸ਼ਨ ਸੀਗੀ ਕਿ ਮੈਨੂੰ ਕਹਿੰਦਾ ਫੋਨ ਕਰੀਦਾ ਤੂੰ ਕੰਮ ਮੈਂ ਕਦੀ ਵੀ ਭਾਜੀ ਕੰਮ ਕਦੇ ਹੋ ਕੇ ਕੀ ਬਣਾ ਲੈਂਦਾ ਤੂੰ ਹੀ ਕਰੇ ਕਹਿੰਦਾ ਤੈਨੂੰ ਟੈਨਸ਼ਨ ਆ ਮੈਂ ਮੈਨੂੰ ਕੋਈ ਟੈਨਸ਼ਨ ਮੈਂ ਸਕੂਲ ਦੇ ਕਰਦਾ ਹੁਣ ਤਾਂ ਮੇਰੇ ਕੋਲ ਕੁਛ ਵੀ ਨਹੀਂ ਰਿਹਾ ਜੀ ਮੇਰੇ ਕੋਲ ਆਈ ਡੀ ਸੀਗੀ ਵਰਕ ਪਰਮਿਟ ਸੀਗਾ ਸਪੋਸ਼ਲ ਸੀਗੀ ਲਾਇਸੈਂਸ ਸੀਗਾ ਉਹ ਸਾਰਾ ਕੁਛ ਮੇਰੇ ਉਹਦੇ ਵਿੱਚ ਸੀ ਮੈਂ ਤਾਂ ਬਹੁਤ ਹਾਂ ਜੇ ਮੇਰਾ ਕੋਈ ਸਵਾਲ ਤੋਂ ਕੋਈ ਨਹੀਂ ਜੇ ਮੇਰਾ ਸਵੇਰ ਨੂੰ ਬਣਦਾ ਜੇ ਮੇਰਾ ਕਾਰ ਟੈਂਕਰ ਤਾਂ
1: ਬੜੀ ਆ ਗਈ
0: ਨਹੀਂ ਕੋਈ ਹੋਰ ਵੀ ਉਹਦੀ ਕੁਛ ਕਰ ਚਲੋ ਆਪਾਂ ਨੂੰ ਦੱਸ ਦਿਓ ਠੀਕ ਹੈ
1: ਸ਼ਾਦਾ ਪਾਣੀ ਛੱਡ ਲੈ
0: ਠੀਕ ਹੈ
1: ਸ਼ਾਦਾ ਪਾਣੀ ਛੱਡ ਲੈ
0: ਠੀਕ ਹੈ ਜੀ ਠੀਕ ਹੈ ਜੀ ਲੋਡ ਕਰ ਕੋਈ ਨਹੀਂ ਐਕਸਲ ਸਾਡਾ ਛੱਡਣਾ ਬਾਅਦ ਵਿੱਚ

हो गया वो ना, वो कितना लगेगा?

ਉਦੋਂ ਦਾ ਮੈਂ ਜਿਵੇਂ ਨਹੀਂ ਉਹ ਹੋ ਗਿਆ ਪੈਂਡਿੰਗ ਕਰਦਾ ਜਿਹੜਾ ਹੈਡ ਹੁੰਦਾ ਉਹ ਬਾਅਦ ਚ ਵੇਖਿਆ ਹੋਇਆ ਇਹਨੇ ਕਰੇ ਕੰਟਰਾਕਟਰ ਵਿੱਚ ਸਿਰ ਪੁੱਜਿਆ ਤੋਂ ਗੁਜ਼ਰ ਆ ਕੇ ਇਹ ਪੈਂਡ ਪਾਇਆ ਗਿਆ ਉਹ ਦੁਨੀਆ ਨੂੰ ਬਾਹਰ ਜਾਂਦਾ ਹੀ ਬਾਅਦ ਵਿੱਚ ਉਹਨੇ ਕਿੱਥੇ ਗੱਡੀ ਕੱਢਿਆ ਉਹ ਦੱਸ ਇੱਕ ਵਾਰ ਕਾਰ ਦੀ ਕੱਢ ਲਿਆ ਕਾਰ ਦੀ ਕੱਢ ਕੇ ਲਿਆ ਉਹ ਪ੍ਰਾਣ ਦੁਆਰਾ ਦੇ ਫੇਟ ਗਿਆ ਪ੍ਰਾਣ ਕਾਰਨ ਲਾਈਕੀਆ ਦਾ ਮੈਂ

Gracias.

Thank you.

ਜਦੋਂ ਤੱਕ ਵਿਦਿਆ ਨੂੰ ਦਾਨ ਨਹੀਂ ਆਇਆ, ਤੂੰ ਹੀ ਆਇਆ ਜਦੋਂ ਮੈਂ ਬਾਹਰੋਂ ਵੜਦੀ ਹਾਂ ਪਹਿਲਾਂ ਧਰਤੀ ਵਿੱਚ ਤੂੰ ਰਹਿੰਦਾ ਨਹੀਂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹਲਾ ਪੰਜਵਾਂ। ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ਼ ਤਨ ਮਹਿ ਮਿਟਾਵੈ, ਸਿਮਰਉ ਜਸ ਬਿਨੁ ਸੰਭਰੀ ਕਾ, ਨਾਮ ਜਪਤਾ ਗਨ ਧਨਿਕਾ। ਵੇਦ ਪ੍ਰਾਨ ਸਿਮਰ ਸੁਦਾਖਿਰ, ਕੀਨੇ ਰਾਮ ਨਾਮ ਏਕਾਖਿਰ, ਕਿਨ ਕਾ ਏਕ ਜਿਹ ਜੀ ਵਸਾਵੈ, ਤਾ ਕਿ ਮਹਿ ਮਗਨਿ ਨ ਆਵੈ। ਕਾਂਖੀਏ ਕਾ ਦਰਸ ਤੁਹਾਰੂ, ਨਾਨਕ ਸੰਗ ਮੋਹਿ ਉਧਾਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਾ ਮਨ ਵਿਸਰਾਮ ਰਹਾਉ। ਪ੍ਰਭ ਕਾ ਸਿਮਰਨ ਗਰਵ ਨਾ ਬਸੈ, ਪ੍ਰਭ ਕਾ ਸਮਨ ਦੁਖ ਜਮ ਨਸੈ, ਪ੍ਰਭ ਕਾ ਸਮਨ ਕਾਲ ਪਰ ਹਰੈ, ਪ੍ਰਭ ਕਾ ਸਮਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਾ ਵਿਘਨ ਲਾਗੈ, ਪ੍ਰਭ ਕਾ ਸਿਮਰਨ ਆਨੰਦਨ ਜਾਗੈ, ਪ੍ਰਭ ਕਾ ਸਿਮਰਨ ਭਾਵਨਾ ਵਿਆਪੈ, ਪ੍ਰਭ ਕਾ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕਾ ਸਿਮਰਨ ਸਾਧੁ ਸੰਗ ਸਰਵਨ ਧਨ ਅਨਖਾ ਰੰਗ, ਪ੍ਰਭ ਕਾ ਸਿਮਰਨ ਰਿਤ ਸਿਧ ਨਾਮ ਨਿਰਧਉ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੋਧਉ, ਪ੍ਰਭ ਕਾ ਸਿਮਰਨ ਜਾਪਤਾ ਪੂਜਾ, ਪ੍ਰਭ ਕਾ ਸਿਮਰਨ ਬਿਨਸਾ ਦੂਜਾ, ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰਗਹ ਮਾਨੀ, ਪ੍ਰਭ ਕਾ ਸਿਮਰਨ ਹੋਇ ਸੁਪਰਾ, ਪ੍ਰਭ ਕਾ ਸਿਮਰਨ ਸੁਫਲ ਫਲਾ, ਸਿ ਸਿਮਰਹ ਜਨਾਬ ਸਿਮਰਾਇ, ਨਾਨਕ ਤਾਕ ਲਾਗੂ ਪਾਇ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਪ੍ਰਭ ਕਾ ਸਿਮਰਨ ਉਦਰਮ ਉੱਚਾ, ਪ੍ਰਭ ਕਾ ਸਿਮਰਨ ਤ੍ਰਿਸਨਾ ਬੋਝੈ, ਪ੍ਰਭ ਕਾ ਸਿਮਰਨ ਸਭ ਕਿਸ ਸੋ ਜਾਇ, ਪ੍ਰਭ ਕਾ ਸਿਮਰਨ ਨਾਹਿ ਜਉ ਤ੍ਰਾਸਾਉ, ਪ੍ਰਭ ਕਾ ਸਿਮਰਨ ਪੂਰਨ ਆਸਾਉ, ਪ੍ਰਭ ਕਾ ਸਿਮਰਨ ਮਨ ਕੀ ਮਰ ਜਾਇ, ਅੰਮ੍ਰਿਤ ਨਾਮ ਰਿਦ ਮਾਹਿ ਸਮਾਇ, ਪ੍ਰਭ ਜੀ ਬਸਹਿ ਸਾਧਗੀ ਰਸਨਾ, ਨਾਨਕ ਜਨ ਕਾ ਦਰਸਨ ਦਸਨਾ, ਪ੍ਰਭ ਕੋ ਸਿਮਰਹਿ ਸਿ ਧਨਵੰਤੀ, ਪ੍ਰਭ ਕੋ ਸਿਮਰਹਿ ਸਿ ਪਾਤਵੰਤੀ, ਪ੍ਰਭ ਕੋ ਸਿਮਰਹਿ ਸਿ ਜਨ ਪ੍ਰਵੈਨ, ਪ੍ਰਭ ਕੋ ਸਿਮਰਹਿ ਸਿ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹਿ ਸਿ ਬੀ ਮਹਤਾ ਜੀ, ਪ੍ਰਭ ਕੋ ਸਿਮਰਹਿ ਸਿ ਸਵਗਿਰਾ ਜੀ, ਪ੍ਰਭ ਕੋ ਸਿਮਰਹਿ ਸਿ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਵਨਾਸੀ, ਸਿਮਰੰਤੀ ਲਾਗੇ ਜਨਾਬ ਦਯਾਲਾ, ਨਾਨਕ ਜਨ ਕੀ ਮੰਗਾ ਰੁਵਾਲਾ, ਪ੍ਰਭ ਕੋ ਸਿਮਰਹਿ ਸਿ ਪਰਪਕਾਰੀ, ਪ੍ਰਭ ਕੋ ਸਿਮਰਹਿ ਤਨ ਸਤ ਪ੍ਰਹਾਰੀ, ਪ੍ਰਭ ਕੋ ਸਿਮਰਹਿ ਸਿ ਮੁਖ ਸੁਹਾਵੀ, ਪ੍ਰਭ ਕੋ ਸਿਮਰਹਿ ਤਨ ਸੁਖ ਬਿਹਾਵੈ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸ ਹਰ ਨੇਰੇ, ਸੰਤ ਕਿਰਪਾ ਤੇ ਆਨੰਦ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹੋਣਾ ਚੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬੈਨੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨਿਹ ਚਰਾਸਨ, ਪ੍ਰਭ ਕਾ ਸਿਮਰਨ ਕਮਰ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤਰਮ ਪਾਰ, ਸਿਮਰਹਿ ਸਿ ਜਨ ਜਨ ਕਾ ਪਰਮਾਇਆ, ਨਾਨਕ ਤਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਕਬੀਰ ਦੇ ਉਪਾਏ, ਹਰ ਸਿਮਰਨ ਪਏ ਸਿਧ ਜਦ ਦਾਤ, ਹਰ ਸਿਮਰਨ ਨੀਚ ਚਹ ਕੁੰਟ ਜਾਤ, ਹਰ ਸਿਮਰਨ ਧਾਰੀ ਸਭ ਧਰਨ, ਸਿਮਰ ਸਿਮਰ ਹਰ ਕਾਰਨ ਕਰਨ, ਹਰ ਸਿਮਰਨ ਕੀਓ ਸਕਲ ਆਕਾਰ, ਹਰ ਸਿਮਰਨ ਮਹਾਵ ਨਿਰੰਕਾਰ,

ਕਿਰਪਾ ਜੀ ਸਾਹਿਬ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁਖ ਪੈਂਦਾ ਨਾ ਘਟ ਕਰ ਨਾਥਾ ਨਾਥ ਸਰਣ ਤੁਮਾਰੀ ਆਇਓ ਨਾਨਕ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨੁ ਬੁਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਪਾਇਆ ਦੂਜਮ ਦਲਾ ਤਹਿ ਕਿਉ ਨਾਮ ਸੰਗ ਤੇਰਾ ਚਲਾ ਜਹ ਮੁਸਕਲ ਹੋਇਆ ਤੁਪਾਰੀ ਹਰਿ ਗੁਨਾਮ ਖਿਨ ਮਾਹਿ ਉਤਾਰੀ ਅਨਕ ਪੁਨਹਿ ਚਰਨ ਕਰਤ ਨਹਿ ਤਾਰੈ ਹਰਿ ਕੋ ਨਾਮ ਕੂੜ ਪਾਪ ਪਰਹਰੈ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਇਆ ਵਹਿ ਸੁਖ ਹਨੇਰੇ ਸਗਰ ਸ੍ਰੇਸ਼ਟ ਕੋ ਰਾਜਾ ਦੁਖੀਆ ਹਰਿ ਕੋ ਨਾਮ ਜਪ ਤੋਇ ਸੁਖੀਆ ਰਾਹ ਕਰੋ ਰਿ ਬੰਧਨ ਪਰੈ ਹਰਿ ਕੋ ਨਾਮ ਜਪਤ ਨਿਹ ਤਾਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰਿ ਕੋ ਨਾਮ ਜਪਤ ਆ ਗਾਵੈ ਜਿਹ ਮਾਰਗਿ ਹੋ ਜਾਤ ਅਕੇਲਾ ਤੇ ਹਰਿ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਾ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮ ਗਤਿ ਪਾਈ ਹੈ ਛੂੜ ਨਹੀਂ ਕੋਟ ਲਖ ਵੈਹੀ ਨਾਮ ਜਪਤ ਤਹਿ ਪਾਰ ਉਪਰਾਹੀ ਅਨਕ ਵਿਘਨ ਜਹਾਜ ਸੰਘਾਰ ਹਰਿ ਕਾ ਨਾਮ ਤਤਕਾਰ ਉਧਾਰ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਾਵ ਮੈਲਾ ਮਲ ਕਵਹ ਨ ਤੋਐ ਹਰਿ ਕਾ ਨਾਮ ਕੂੜ ਪਾਪ ਖੋਐ ਐਸਾ ਨਾਮ ਜਪ ਮਨ ਰੰਗ ਨਾਨਕ ਪਾਈ ਹੈ ਸਾਧਕ ਸੰਗ ਜਿਹ ਮਾਰ ਕਿਘਨ ਜਹਨ ਕੋਸਾ ਹਰਿ ਕਾ ਨਾਮ ਊਹਾ ਸੰਗ ਤੋਸਾ ਜਿਹ ਪੈੜੈ ਮਹੰਤ ਗੁਬੈਰਾ ਹਰਿ ਕਾ ਨਾਮ ਸੰਗ ਉਜੀਆਰਾ ਜਹ ਪੰਥ ਤੇਰਾ ਕੋ ਨ ਸੰਜਾਨੂ ਹਰਿ ਕਾ ਨਾਮ ਤਹਿ ਨਾਰ ਪਛਾਨੂ ਜਹ ਮਹਾ ਪਾਇਆ ਤਬਤ ਬਹੁ ਕਾਮ ਤਹਿ ਹਰਿ ਕੇ ਨਾਮ ਕੀ ਤੁਮ ਉਪਰ ਸ਼ਾਮ ਜਹ ਤ੍ਰਿਖਾ ਮੰਦੁ ਜਾ ਕਰ ਖੈ ਤਹਿ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ ਹਰਿ ਕਾ ਨਾਮ ਦਾਸ ਕਿਓਟ ਹਰਿ ਕੇ ਨਾਮ ਉਤਰੇ ਜਨ ਕੋਟ ਹਰਿ ਜਸ ਕਰਤ ਸੰਤ ਦਿਨ ਰਾਤ ਹਰਿ ਹਰਿ ਔਖਦ ਸਾਧ ਕਮਾਤ ਹਰਿ ਜਨ ਕੇ ਹਰਿ ਨਾਮ ਨਿਧਾਨ ਭਾਰ ਬਨਮ ਜਨ ਕੀਨੋ ਦਾਨ ਮਨ ਤਨ ਰੰਗ ਰਤਿ ਰੰਗੀ ਕੈ ਨਾਨਕ ਜਨ ਕਾ ਬਿਰਤ ਵਿਵੇਕ ਹਰਿ ਕਾ ਨਾਮ ਜਨ ਕਾ ਮੁਕਤ ਜੁਗਤ ਹਰਿ ਕਾ ਨਾਮ ਜਨ ਕਾ ਤ੍ਰਿਪਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਨਾਮ ਜਪਤ ਕਾਬੁ ਪਰਨ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕਾ ਨਾਮ ਜਨ ਸੁਭਾ ਪਾਈ ਹਰਿ ਕਾ ਨਾਮ ਜਨ ਕਾ ਭੋਗ ਜੋਗ ਹਰਿ ਨਾਮ ਜਪਤ ਕਾਸ਼ ਨਾਹਿ ਵਿਯੋਗ ਜਨ ਰਾਤਾ ਹਰਿ ਨਾਮ ਸੇਵਾ ਨਾਨਕ ਪੂਜਾ ਹਰਿ ਹਰਿ ਦੀਵਾ ਹਰਿ ਹਰਿ ਜਨ ਕਾ ਮਨ ਖਜਿਨਾ ਹਰਿ ਧਨ ਜਨ ਕਾ ਵਾਪੁ ਪ੍ਰਭ ਦੀਨਾ ਹਰਿ ਹਰਿ ਜਨ ਕਾ ਊਟ ਸਤਾਣਿ ਹਰਿ ਪ੍ਰਤਾਪ ਜਨ ਵਰਨਾ ਜਾਣਿ ਓਤ ਪੋਤ ਜਨ ਹਰਿ ਰਸ ਰਤਿ ਸੁਨ ਸਮਾਇ ਦੂਨਾ ਬ੍ਰਹਮ ਵਾਤਿ ਆਠ ਪਹਿਰ ਜਾਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹਿ ਛਪੈ ਹਰਿ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤ ਤਰੇ ਪਾਰ ਜਾਤਿ ਹੋ ਹਰਿ ਕੋ ਨਾਮ ਕਾਮ ਦੀਨ ਹਰਿ ਹਰਿ ਗੁਣ ਗਾਮ ਸਬਦਿ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਰਥਾ ਨਾਮ ਕੀ ਮਹਿਮਾ ਸੰਤ ਰਤ ਵਾਸਾ ਸੰਤ ਪ੍ਰਤਾਪ ਦੁਰਤ ਸਾਮਨਾ ਸਾ ਸੰਤ ਕਾ ਸੰਗ ਬੜੋ ਭਾਗੀ ਪਾਈ ਹੈ ਸੰਤ ਸੇਵਾ ਨਾਮ ਤੇ ਆਈ ਹੈ ਨਾਮ ਤੁਰ ਕਾ ਸ਼ਵਰਨਾ ਹੋਈ ਨਾਨਕ ਗੁਰਮੁਖ ਨਾਮ ਪਾਵੈ ਨਾਨਕ ਕੋਈ ਸਲੋਕ ਬਹੁ ਸਹਸਤ੍ਰ ਬਹੁ ਸਿਮ੍ਰਤੀ ਪੇਖੇ ਸਰਬ ਟਡੋਰ ਪੂਜਸ ਨਾਹੀ ਹਰਿ ਹਰਿ ਨਾਨਕ ਨਾਮ ਅੰਬੁ ਰਾਸ਼ਟਰਪਤੀ ਜਪ ਤਪ ਗਿਆਨ ਸਭ ਧਿਆਨ ਖੜ ਸਹਸਤ੍ਰ ਸਿਮ੍ਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨ ਮਧਿ ਫਿਰਿ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਧਨ ਹੋਵੇ ਬਹੁ ਰਤਨਾ ਸਰੀਰ ਕਟਾਇ ਹੋ ਮੈਂ ਕਰ ਰਾਤੀ ਵਰਤ ਨਿਮ ਕਰ ਬਹ ਭਾਤੀ ਨਿ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਕੁਬੈਰ ਨਾਉ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਸਤਿ ਪ੍ਰਿਯ ਸਰਥੀ ਵੈ ਅਗਨ ਮਹਿ ਹੋਮਤ ਪਰਾਇਣ ਕਨਕ ਸਭ ਹੈ ਵਰ ਪੂੰ ਦਾਨ ਨਿਆਵਲੀ ਕਰਮ ਕਰ ਬਹਵਾਸਨ ਜੈਨ ਵਰਗ ਸੰਜਮਤ ਸਾਧਨ ਨਿਮੁਖ ਨਿਮੁਖ ਕਰ ਸਰੀਰ ਕਟਾਵੈ ਤਾਉ ਪੀ ਹਉਮੈ ਬੈਣ ਜਾਵੇ ਹਰਿ ਕੇ ਨਾਮ ਸੰਸਰ ਕਾਸ਼ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਥ ਦੇਹ ਛੁਟਾਇ ਗਰਭ ਗੁਮਾਨ ਮਨ ਦੇ ਹੁਟਾਇ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲਣਾ ਤੰਤੁ ਜਾਤ ਇਸ ਦੇਹੀ ਕਾ ਬਹੁ ਸਾਧਨ ਕਰੈ ਮਨ ਤੀ ਕਬਹੁ ਨ ਵਿਖਿਆ ਡਰੈ ਜਲ ਤੁਵੈ ਬਹੁ ਦੇਹ ਅਨੀਤ ਸੁਧ ਕਾਹ ਹੋਇ ਕਾ ਜਪੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੀ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਾਵਿਆ ਭਿਆਨਕ ਜਤਨ ਕਰ ਤ੍ਰਿਸਨ ਤ੍ਰਾਪ ਪੀਖਾਨੀਕ ਅਗਨਿ ਬੁਝੈ ਕੋਟਿ ਪਾਪ ਦਰਗਨ ਸਿਜੈ ਛੂੜਸ ਨਹਿ ਊਭ ਪਿਆਲ ਮੁਹਿ ਵਿਆ ਪਹਿਮਾ ਜਾਲ ਅਵਰ ਕਰਤੂ ਸਗਰੀ ਜਮ ਡਾ ਨੈ ਗੋਵਿੰਦ ਭਜਨ ਬਿੰਦ ਤੇਰ ਨਹਿ ਮਨ ਹਰਿ ਕਾ ਨਾਮ ਜਪਤ ਦੁਖ ਜਾਇ ਨਾਨਕ ਪੁਰਾ ਸਹਿਜ ਸੁਭਾਇ ਚਾਰ ਪਤਾਹ ਜੇ ਕੋ ਮੰਗੈ ਸਾਜਨ ਕੀ ਸਿਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰਿ ਹਨਾ ਵਰਦਾ ਸਦਗਾਵੈ ਜੇ ਕੋ ਆਪਣੇ ਸੋਭਾ ਡੋਰਾ ਸਾ ਸੰਗ ਹਾਉ ਮੈਂ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾ ਜਨ ਕੀ ਸਰਣਿ ਪਰੈ ਜਹ ਜਨ ਕਾ ਪ੍ਰਭਤ ਪਿਆ ਸਾ ਨਾਨਕ ਤਾ ਕੋ ਬੈਰ ਬਰ ਜਾ ਸਾ ਸਗਲ ਪੁਰਖ ਮਹਾਂਪੁਰ ਪ੍ਰਧਾਨ ਸਾ ਸੰਗ ਜਾ ਕੋ ਮਿਟਿਆ ਅਭਿਮਾਨ
ਆਪ ਸਿਖਾਓ ਜੋ ਜਾਣ ਦੀ ਇੱਛਾ ਸਹੁ ਕਨੀਆ ਸਾਹਿਬ ਤੇ ਉੱਚਾ ਜਾ ਕਾ ਮਨ ਹੋਇ ਸਗਲ ਕਿਰਿਆਂ ਦਾ ਹਰ ਹਰਿ ਨਾਮ ਦਿਨ ਘਟ ਘਟ ਜਿੰਦਾ ਮਨ ਆਪਣੇ ਤੇ ਬੁਰਾ ਮਿਟਾਂਦਾ ਭੀਖਾ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪ ਨਹਿ ਦੇ ਪਾਪ ਨਿਰ ਧਨ ਕੋ ਧਨ ਤੀਰੋ ਨਾਉ ਨ ਥਾਵੇ ਕੋ ਨਾਉ ਤੀਰਾ ਥਾਉ ਨਿ ਮਨਿ ਕੋ ਪ੍ਰਭ ਤੀਰੋ ਮਾਨ ਸਗਲ ਘਟਾ ਕੋ ਦੀਵ ਦਾਨ ਕਰਮ ਕਰਾਵਨ ਹਰਿ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੀ ਗਾਤਮੀਤ ਜਾਨ ਹੋ ਆਪ ਹੀ ਆਪਣ ਸੰਗ ਆਪਰਾ ਬਰਾਤੀ ਤੁਮਰੀ ਉਸਤਤ ਤਮ ਦੇ ਹੋਏ ਨਾਨਕ ਵਰਨ ਜਾਣ ਸੁਖੇ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਦਮ ਕਿਰਿਆ ਸਾ ਸੰਗ ਦੁਰਮਾਤਮਾ ਹਿਰਿਆ ਸਗਲ ਉਦਮ ਮੈਂ ਉਦਮ ਪੈਰਾ ਹਰਿ ਕਾ ਨਾਮ ਜਪ ਜੀ ਸਦਾ ਸਗਲ ਬਾਣੀ ਮਹਾਮਰਤ ਬਾਣੀ ਹਰਿ ਕੋ ਜਸਨ ਰਸਨ ਬਖਾਨੀ ਸਗਲ ਥਾਨ ਦਿਉ ਹੋ ਉਤਮ ਥਾਨ ਨਾਨਕ ਜੀ ਘਾਟ ਵਾਸ ਹਰਿ ਨਾਮ ਸਲੋਕ ਨਿਰਗੁਣੀ ਹਰਿ ਅਨਿਆ ਸੁਪ੍ਰਭ ਸਦਾ ਸਮਾਇਲ ਜਿਨ ਕੀਆ ਤਿਸ ਜੀਤ ਰੱਖ ਨਾਨਕ ਨਿਭਿ ਨਾਇਲ ਅਸ਼ਟਪਦੀ ਰਮਈਆ ਕੇ ਗੁੰਚੇਤ ਪ੍ਰਾਨੀ ਕਵਨ ਬੋਲਦੇ ਕਵਨ ਦ੍ਰਿਸ਼ਟਾ ਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰ ਭਗਨ ਮਹਿ ਜਿਨ ਉਹ ਵਾਰਿਆ ਬੈਰ ਬਿਵਸਥਾ ਤੋ ਜਹ ਪਿਆਰਾ ਦੂਧ ਪਰ ਜੋ ਬੰਦ ਭੋਜਨ ਸੁਖ ਸੂਧ ਬਿਰਧ ਪਾਇਆ ਉਪਰ ਸਾਖ ਸੈਨ ਮੁਖਾ ਪਿਆ ਬੈਠ ਕਉ ਦੈਨ ਇਹ ਨਿਰ ਗੁਣ ਗੁਣ ਕਛੂ ਨਾ ਬੂਗ ਜੈ ਬਖਸ਼ ਲਿਖ ਤੋ ਨਾਨਕ ਸਿਖ ਜੈ ਜਿਹ ਪ੍ਰਸਾਦ ਧਾਰੂ ਉਪਰ ਸੁਖ ਵਸੈ ਸੁਤ ਪ੍ਰਾਨ ਮੀਤ ਬਨਤਾ ਸੰਘਰਸ ਜਿਹ ਪ੍ਰਸਾਦ ਪੀ ਵਹ ਸਿਖ ਤਰ ਜਲ ਸੁਖਦਾਇ ਪਵਨ ਪਾਵ ਕਮਲਾ ਜਿਹ ਪ੍ਰਸਾਦ ਭੋਗ ਹੰ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਵ ਕਰਨ ਨਿਯਤਰ ਰਸਨਾ ਤੇ ਸਿਹ ਤਿਆਗ ਪ੍ਰਸੰਗ ਰਚਨਾ ਸਿਹ ਦੁਖ ਮੂੜੰਦ ਵਿਆਪੀ ਨਾਨਕ ਲਿਹੁ ਪ੍ਰਵਿਆਪੀ ਆਦਿ ਅੰਤ ਜੋ ਰਖਨਹਾਰ ਤੇ ਸਸਿਉ ਪ੍ਰੀਤ ਨ ਕਰ ਗੁਆਰ ਜਾ ਕੇ ਸਿਵਾ ਨਵਨੰਦ ਪਾਵੈ ਤਾ ਸੰਗੂੜਾ ਮਨ ਹਿਲਾਵੈ ਜੋ ਠਾਕੁਰ ਸਦ ਸਦਾ ਹਜੂਰ ਤਾ ਕੋ ਅੰਧ ਜੰਤ ਦੂਰੇ ਜਾ ਕੇ ਟਹਿਰ ਪਾਵੈ ਦੁਰਗਮਾਨ ਤੇ ਸਹਿਬ ਸਾਰਾ ਮੁਕਦਿਆ ਜਾਨ ਸਦਾ ਸਦਾ ਇਹੋ ਪੂਲਨਹਾਰ ਨਾਨਕ ਰਖਨਹਾਰ ਅਪਾਰ ਰਤਨ ਤਿਆ ਕੌੜੀ ਸੰਗਰਾ ਚਾਹੇ ਸਾਚ ਛੋੜ ਝੂਠ ਸੰਗ ਮਾਚਾਏ ਜੋ ਛੱਡਣਾ ਸੁਆ ਸੁਥਿਰ ਕਰਮਾ ਨਜ ਹੋਵਾਂ ਸੋ ਦੂਰ ਪਰਾਨ ਛੋੜ ਜਾਏ ਤਿਸ ਕਾ ਸਰਾਮ ਕਰ ਸੰਗ ਸਹਾਇ ਦਿਸ ਪਰ ਹਰਾ ਚੰਦਨ ਦੇ ਪਿਓ ਤਾਰਾ ਤੋਈ ਕਰ ਤਬਰੀਤ ਭਸਮ ਸੰਗ ਹੋਇਆ ਅੰਧ ਕੂ ਮਹਿ ਪਤਤ ਵਿਕਰਾ ਨਾਨਕ ਲਿਹੁ ਪ੍ਰਭ ਦਯਾਰ ਕਰ ਦੂਤ ਪਸੁ ਕੇ ਮਾਨਸ ਜਾਤ ਲੂ ਵਿਚਾਰਾ ਕਰਾ ਦਿਨ ਰਾਤ ਬਹਿਰ ਭੇਖ ਅੰਤਰ ਮਲ ਮਾਇਆ ਸ਼ਬਸ ਨਾਹਿ ਕਾਸ਼ ਕਾਸ਼ ਸ਼ਬਸ਼ ਨਾਹਿ ਕਾਸ਼ ਕਰ ਛੁਪਾਇਆ ਬਹਿਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੂਬ ਸਮਾਨ ਅੰਤਰਗਨ ਬਾਹਰ ਤਾਂ ਸਵਾਹ ਕਰ ਪਾਥਰ ਕੈਸੇ ਤਰਾ ਥਾ ਜਾ ਕੇ ਅੰਤਰ ਵਾਸਾ ਪ੍ਰਭਾਵ ਨਾਨਕ ਤੀ ਜਨ ਸਹਿਜ ਸੰਭਾਵ ਤੂ ਸੋਨਾ ਆਂਦਾ ਕੈਸੇ ਮਾਰਗ ਪਾਵੇ ਕਰ ਕਹਿ ਲਿਹੂੜ ਨਿਭਾਵੇ ਕਹ ਬੁਝਾਰਤ ਬੁਝਾ ਡੂਰਾ ਨ ਕਹੀਆ ਤਾ ਸਮਝਿਆ ਪੂਰਾ ਕਹ ਬਿਸਨ ਪਦ ਕਾਵੇ ਗੁੰਗ ਜਤਨ ਕਰੈ ਤਾਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾਇ ਨਾਨਕ ਤੁਮਰੀ ਕਿਰਪਾ ਤਾਰਾ ਸੰਗ ਸਹਾਇ ਸੁਭਾਵੈ ਨਚੀਤ ਜੋ ਬੈ ਰਾਜਤਾ ਸੁਪ੍ਰੀਤ ਬਲੁਆ ਕੇ ਗ੍ਰਹਿ ਪੀਤਰ ਬਸ ਆਨੰਦ ਕੀਰਨ ਵਾਇਆ ਰੰਗ ਰਸ ਦ੍ਰਿੜ ਕਰਮਾ ਨ ਮਨ ਪ੍ਰਤੀਤ ਕਾਰਣ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਧਰੋਹ ਇਹ ਆਹੂ ਜੁਗਤ ਬਿਹਾਨੇ ਕੇ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਬਹਿਰ ਦਾਸ ਜੀਵ ਪਿੰਡ ਸਭ ਤੇਰੀ ਰਾਸ ਤੁਮ ਵਾਦ ਪਿਤਾ ਹਮ ਵਾਰਕ ਤੇਰੇ ਤੁਮਰੀ ਕਿਰਪਾ ਮਹਿਸੂਸ ਕਨੇਰੇ ਕੋਇ ਨਾ ਜਾਣਾ ਤੁਮਰਾ ਤੂੰ ਚੇ ਤੂ ਚਾ ਭਗਵੰਤ ਸਗਲ ਸੰਭਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸਵਾਗਕਾਰੀ ਤੁਮਰੀ ਗਾਤਮੇ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੀਨ ਹਰਿ ਪ੍ਰਭ ਛੋੜ ਕੇ ਲਾਗੇ ਹਨ ਸਵਾਇ ਨਾਨਕ ਹੁਣਾ ਸੀ ਜੈ ਬਿਨ ਨਾਵੈ ਪਤ ਜੈ ਅਸ਼ਟਪਦੀ ਦਸ ਵਸਤੂ ਲੇ ਪਾਛਾ ਪਾਵੇ ਇੱਕ ਵਸਤ ਕਾਰਨ ਵਿਖੋੜ ਗਵਾਵੇ ਇੱਕ ਬਿਨਾ ਦੇ ਦਸ ਵੀ ਹਿਰ ਲੇ ਤਾ ਮੁੰਡਾ ਕਹੋ ਕਹਾ ਕਰੀਏ ਜੇ ਠਾਕੁਰ ਸੁਨਾ ਚਾਰ ਤਾ ਕੋ ਕੀ ਜਸਦ ਨਮਸਕਾਰ ਜਾ ਕੋ ਮਨ ਲਾਗ ਬ੍ਰਹਮੀਠ ਹੈ ਸਰਵ ਸੁਖ ਤਹ ਮਨ ਉਠਾ ਜਹ ਜਨ ਆਪਣਾ ਹੁਕਮ ਆਇਆ ਸਰਵ ਥੋਕ ਨਾਨਕ ਦਿਨ ਪਾਇਆ ਗਨ ਤਸਾਹੂ ਆਪਣੀ ਦੇ ਰਾਸ ਖਾਤ ਪੀਤ ਬਰ ਧਿਆਨ ਦੇ ਰਾਸ ਆਪਣੀ ਅਮਾਨ ਕਹਿ ਬਾਹਰ ਸਾਹੂਲੀ ਅਗਿਆਨੀ ਮਨ ਰੂਸ ਕਰੀ ਆਪਣੀ ਪ੍ਰਤੀ ਦਾਭ ਹੀ ਖੋਵੈ ਬਾਹਰ ਉਸ ਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤ ਧਾ ਕੇ ਰੱਖੈ ਪ੍ਰਭ ਕੀ ਆਗਿਆ ਮਾਨਾ ਮਾਤ ਹੈ ਉਸਤੇ ਚੌਕਨ ਕਰੈ ਨਿਹਾਰ ਨਾਨਕ ਸਾਹਿਬ ਸਦਾ ਦਯਾਲ ਅਨਕ ਪਾਤ ਮਾਇਆ ਕੀ ਹੀਤ ਸਰਪਰਵਤ ਜਾਨ ਨੀਤ ਬਿਰਖ ਛਾਇਆ ਸਿਉਂ ਰੰਗ ਲਾਵੈ ਉਹ ਬਿਨ ਸਹਿ ਮਨ ਪੁਛਤਾਵੈ ਜੋ ਦੀ ਸਹਿ ਸੋ ਚਾਲ ਨਾਰ ਲਪਟ ਰਹੀ ਉਹ ਤਿਹਾਂ ਦਾ ਅੰਧਾਰ ਬਟਾਊ ਸਿਉਂ ਜਲਾਵੈ ਨਿਹਤਾ ਕਉ ਹਾਥ ਨਾਵੈ ਕੀ
ਮਨ ਹਰਿ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕਾ ਬਲਾਈ ਲਾਇ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜੋ ਬੰਤਨ ਬਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਮਿਥਿਆ ਧਰੂਹ ਮਹਿਮਾਨ ਮਿਥਿਆ ਆਪ ਸੁਪਰ ਕਰ ਦੁਗਮਨ ਅਸ ਥਿਰ ਭਗਤ ਸਾਧ ਕੀ ਸਰਣ ਨਾਨਕ ਜਾਪ ਜਾਪ ਜੀਵ ਹਰਿ ਕੇ ਚਰਨ ਮਿਥਿਆ ਸ੍ਰਾਵਣ ਬਨ ਦਾਸ ਸੁਨ ਹੈ ਮਿਥਿਆ ਹਸਤ ਪਰ ਦਰਬ ਕਵ ਹਿਰ ਹੈ ਮਿਥਿਆ ਨੇਤਰ ਉਪੇਖਦ ਪਾਰ ਤ੍ਰਿਯ ਰੂਪਾਦ ਮਿਥਿਆ ਰਸਨ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਤਾਵ ਮਿਥਿਆ ਮਾਨ ਪਰ ਲੋਲ ਪਾਵ ਮਿਥਿਆ ਤਾਨ ਨਹਿ ਪਰ ਪੁਕਾਰ ਮਿਥਿਆ ਬਾਸ ਲੇਤ ਵਿਕਾਰ ਬਿਨ ਪੂਜੇ ਮਿਥਿਆ ਸਭ ਪਏ ਸਫਲ ਦੇਹ ਨਾਨਕ ਹਰਿ ਹਰਿ ਨਾਮ ਲਾਇ ਬਿਰਥਿ ਸਾਗ ਕੀ ਆਰ ਜਾਉ ਸਾਜ ਬਿਨਾ ਕਹਿ ਹੋਤ ਸੂਚਾ ਬਿਰਥ ਨਾ ਬਿਨਾ ਧਨੰਦ ਮੁਖਾਵਤਾ ਕਾ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਥਾ ਬਿਹਾਈ ਬੀਕ ਬਿਨ ਜੋ ਖੇਤ ਜਾ ਕੁਵਤ ਭਜਨ ਬਿਨ ਬਿਰਥਿ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਤਾਮ ਦਾਮ ਤੀ ਜਨ ਜਿਹ ਘਰ ਵਸਿਓ ਹਰ ਨਾਮ ਨਾਨੂ ਤਕ ਬਲ ਬਲ ਜਾਉ ਰਹਿਤ ਔਰ ਕਛ ਔਰ ਕਮਾਵਤ ਮਨ ਪ੍ਰੀਤ ਮੁਖੰ ਗਣ ਲਾਵਤ ਜਨ ਨਾਰ ਪ੍ਰਭੁ ਪਰਬੀਨ ਬਾਹਰ ਬੇਹ ਨਾ ਕਾਹੂ ਪੀ ਨਾ ਰਬ ਦਿਵਸ ਆਪ ਨਾ ਕਰੈ ਆਵਤ ਜਾਵ ਜਨਮਾ ਮਹਾਰਾਜ ਕਾ ਅੰਦਰ ਬਸ ਨਿਰੰਕਾਰ ਸੀਖ ਤਾਰਾ ਸੰਸਾਰ ਜੋ ਤੁਮ ਪਾਨੇ ਦਿਨ ਪ੍ਰਭ ਜਾਤ ਨਾਨਕ ਜਨ ਚਰਨ ਪ੍ਰਾਪਤ ਕਰੋ ਬੇਨਦੀ ਪਾਰ ਬ੍ਰਹਮ ਸਭ ਜਾਣ ਆਪਣਾ ਕੀਆ ਆਪ ਮਹਿਮਾਨ ਆਪ ਹੈ ਆਪ ਆਪ ਕਰਤ ਨਬੀਰਾ ਕਹਿ ਤੂ ਜਨਾਵਤ ਕਹਿ ਬਜਾਵਤ ਨੀਰਾ ਉਪਾਵ ਸਿਉਂ ਸਕਲ ਤੇ ਰਹਿਤ ਸਭ ਕਾਸ਼ ਜਾਣ ਆਤਮ ਕੀ ਰਹਿਤ ਜਿਹ ਪਾਵੈ ਤਹ ਲੈ ਲੜ ਲਾਇ ਥਾਨ ਥਰੰਤ ਰਹਿਆ ਸਮਾਇ ਸੋ ਸੇਵਕ ਜਿਹ ਕਿਰਪਾ ਕਰੀ ਨਿਮਖ ਨਿਮਖ ਜਬ ਨਾਨਕ ਕਰੀ ਸਲੋਕ ਕਾਮ ਕ੍ਰੋਧ ਦਰ ਲੋ ਮੋਹ ਬਿੰਸ ਜੈ ਹੂੰ ਵੀਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਸ਼ਤਿ ਹਮਰ ਦਿਖਾਹੇ ਤਿਹ ਠਾਕੁਰ ਕੌ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਦੁਖ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਵਸ ਹੈ ਸੁਖ ਮੰਦਰ ਤੇ ਸਹਿ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਿਹ ਸੰਗ ਸੁਖ ਵਸਨ ਰਾਠ ਪਹਿਰ ਸਿਮਰਵ ਦਸਰਾ ਸਨਾ ਜੇ ਪ੍ਰਸਾਦ ਰੰਗ ਰਾਹ ਭੋਗਨਾਨ ਸਦਾ ਧਿਆਇ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰ ਬ੍ਰਹਣ ਡਾਵਹਿ ਤੇ ਸਹਿ ਤਿਆਗ ਕਤਲ ਭੈਵਹਿ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਰਾਠ ਪਹਿਰ ਤਾਕ ਜਹ ਗਾਵੀ ਜੈ ਜੇ ਪ੍ਰਸਾਦ ਤੋ ਜਹ ਸਭ ਕੋ ਮਨ ਮੁਖ ਤਾਕ ਜਾ ਸਰਸਨ ਬਖਾਨ ਜੇ ਪ੍ਰਸਾਦ ਤੁਰ ਰਹਿਤਾ ਧਰਮ ਮਾਨ ਸਦਾ ਧਿਆਈ ਕਿਉਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨ ਪਾਵਹਿ ਨਾਨੁ ਪਾਤ ਸੇਤ ਕਰ ਜਾਵਹਿ ਜੇ ਪ੍ਰਸਾਦ ਆਰੂ ਕੰਚਨ ਦੇਹਿ ਲੇਵ ਲਾਭ ਦਸਰਾਮ ਸਨੇਹ ਜੇ ਪ੍ਰਸਾਦ ਤੇਰਾ ਉਲਾ ਰਹਿ ਤੂੰ ਮਨ ਸੁਖ ਪਾਵਹਿ ਹਰ ਹਰ ਜਹ ਕਹਿਤ ਜੇ ਪ੍ਰਸਾਦ ਤੇਰਾ ਸਗਲ ਛਦਰ ਢਾਕ ਮਨ ਸਰਨ ਪਾਰੂ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੂ ਨਾ ਪਾਹੁ ਜੈ ਮਨ ਸਾ ਸਾ ਸਿਮਰ ਪ੍ਰਭੁ ਚੇ ਜੇ ਪ੍ਰਸਾਦ ਪਾਇ ਦੁਰਲਭ ਦੇ ਨਾਨਕ ਤਾਕ ਭਗਤ ਕਰੇ ਜਿਹ ਪ੍ਰਸਾਦ ਆਪੁ ਖਨ ਪਹਿਰ ਜੈ ਮਨ ਤੇ ਸਿਮਰਤ ਕੁਮਾਰ ਸੁਖੀ ਜੈ ਜੇ ਪ੍ਰਸਾਦ ਸਭ ਹਸਤਾ ਸਵਾਰ ਮਨ ਤਹ ਪ੍ਰਭ ਕਾਵ ਕਬ ਹੁਨਾ ਬਸਾਰ ਜੇ ਪ੍ਰਸਾਦ ਬਾਗ ਮਿਰਖ ਤਨਾ ਰਾਖ ਪੁਰੋ ਪ੍ਰਭ ਆਪਣੇ ਮਾਰਾ ਜੈਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਦ ਤਹਿ ਧਿਆਈ ਤਹਿ ਧਿਆਈ ਜੇ ਕਾ ਰਖਾਇ ਹਉ ਹਾ ਨਾਨਕ ਤੇਰੀ ਰਖਾਇ ਜਿਹ ਪ੍ਰਸਾਦ ਕਰਹਿ ਪੁਨ ਬਹਦਾਨ ਮਨ ਆਠ ਪੈਰ ਕਰ ਤਸਕਾ ਧਿਆਨ ਜਿਹ ਪ੍ਰਸਾਦ ਆਚਾਰ ਵਿਆਹ ਹਰਿ ਦਸ ਪ੍ਰਭ ਕਉ ਸਾਸ ਸਾਹ ਚਾਰ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂੰ ਜੇ ਪ੍ਰਸਾਦ ਤੇਰੀ ਕੀ ਜਾਤ ਸੋ ਪ੍ਰਭ ਸਿਮਰ ਸਦਾ ਧਨ ਰਾਜ ਜੇ ਪ੍ਰਸਾਦ ਤੇਰੀ ਪਾਤਰ ਗੁਰ ਪ੍ਰਸਾਦ ਨਾਨੂੰ ਜਾ ਸੁਕਾ ਹੈ ਜਿਹ ਪ੍ਰਸਾਦ ਸੁਨ ਹੈ ਕਰਮ ਨਾਦ ਜੇ ਪ੍ਰਸਾਦ ਵੇਖਿਆ ਵਿਸੰਵਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸਤ ਕਰ ਚਰਹਿ ਜੇ ਪ੍ਰਸਾਦ ਸੰਪੂਰਨ ਫਰ ਹੈ ਜੇ ਪ੍ਰਸਾਦ ਪਰਮ ਗਤ ਪਾਵਹਿ ਜੇ ਪ੍ਰਸਾਦ ਸੁਖ ਸਹਿਜ ਸੰਭਾਵ ਹੈ ਸਬਰਵ ਤਿਆਗ ਗੁਰ ਕਾ ਤਰਾਗ ਗੁਰੂ ਪ੍ਰਸਾਦ ਨਾਨ ਜਾਗ ਜੇ ਪ੍ਰਸਾਦ ਨੂੰ ਪ੍ਰਗਟ ਸੰਸਾਰ ਤੇ ਪ੍ਰਭ ਕਮੂਲਾ ਮਨ ਵਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਦੀ ਮਨ ਮੂੜ ਤੂੰ ਤਾ ਕੋ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਦਸਾ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੈ ਸਾ ਚੂਰੀ ਮਨ ਮੇਰੇ ਤੂੰ ਤਾ ਸੁਰਾ ਜਿਹ ਪ੍ਰਸਾਦ ਸਭ ਕੀ ਕਾ ਤੂੰ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਇ ਜਪੈ ਸੁਨਾ ਆਪ ਗਾ ਵਾਇ ਸੁ ਹਰ ਗੁਣ ਗਾਉ ਪ੍ਰਭ ਕਿਰਪਾ ਹੋਏ ਪ੍ਰਗਾਸ ਪ੍ਰਭੁ ਦਇਆ ਤੁਮ ਵਿਗਾਸ ਪ੍ਰਭ ਸੁ ਪ੍ਰਸਾਨ ਬਾਸਾ ਮਨ ਸੋਏ ਪ੍ਰਭ ਦਇਆ ਤੁਮ ਵਾ ਤੂਤ ਮੋਏ ਸਰਵਨ ਦਾਨ ਪ੍ਰਭ ਤੇਰੀ ਮਾਇਆ ਆਇਆ ਪਹੁ ਕਛੁ ਨ ਕਨੁ ਲਾਇਆ ਜੇਤ ਜੇਤ ਲਾਭ ਹੁੰਦੇ ਲਗੇ ਹਰ ਨਾਥ ਨਾਨਕਿਨ ਕਹਿ ਕਛੁ ਨ ਹੈ ਸਲੋਕ ਅਗਮ ਅਗਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੰਗਤਾਏ ਸੁਨ ਵੀਤਾ ਨਾਨਕ ਬਿਨਵੰਤਾ ਸਾਧ ਜਨਕ ਅਚਰਜ ਕਥਾ ਅਸ਼ਟਪਦੀ
ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਵਾ ਸਗਲੀ ਹੋਤ, ਸਾਧ ਸੰਗ ਮਿਟਿਆ ਅਭਿਮਾਨ, ਸਾਧ ਸੰਗ ਪ੍ਰਗਟਿਆ ਸੁ ਗਿਆਨ, ਸਾਧ ਸੰਗ ਬੁਝਿਆ ਪ੍ਰਭ ਨਿਗਰਾ, ਸਾਧ ਸੰਗ ਸਭ ਹੋਦਨ ਵੀਰਾ, ਸਾਧ ਸੰਗ ਪਾਇ ਨਾਮ ਰਤਨ, ਸਾਧ ਸੰਗ ਏਕ ਪ੍ਰਜਾਤਨ, ਸਾਧ ਕੀ ਮਹਿਮਾ ਵਰਨ ਕੌਣ ਪ੍ਰਾਨੀ, ਨਾਨਕ ਸਾਧ ਕੀ ਸੁਭਾ ਪ੍ਰਭ ਮਹਿ ਸਮਾਨੀ, ਸਾਧ ਕਹਾਂ ਅਗੋਚਰ ਮੇਲਾ, ਸਾਧ ਸੰਗ ਸਦਾ ਪ੍ਰਫੁੱਲਾ, ਸਾਧ ਸੰਗ ਆਵਹਿ ਬਹ ਪੰਚਾ, ਸਾਧ ਸੰਗ ਅੰਮ੍ਰਿਤ ਰਹਿ ਪੁੰਚਾ, ਸਾਧ ਸੰਗ ਸਭ ਗਿਰੀ, ਸਾਧ ਕੇ ਸੰਗ ਮਨੋਹਰ ਬੈਨ, ਸਾਧ ਕੇ ਸੰਗ ਨਗਤ ਹੁੰਦਾ ਵੈ, ਸਾਧ ਸੰਗ ਸਥਿਤ ਮਨ ਪਾਵੈ, ਸਾਧ ਸੰਗ ਮਾਇਆ ਦੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਰ, ਸਾਧੂ ਕੇ ਸੰਗ ਮਹਿ ਪਨੀਤ, ਸਾਧ ਸੰਗ ਕੀ ਅਸ ਸਿਉ ਨਹੀਂ ਬੈਰ, ਸਾਧ ਕੇ ਸੰਗ ਨਾ ਬੀ ਕਹ ਪੈਰ, ਸਾਧ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਸੰਗ ਨਾਹੀ ਹਾਤ ਆਪ, ਸਾਧ ਸੰਗ ਤਜਾ ਸਭ ਆਪ ਆਪ ਜਾਣ, ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਾਈ, ਸਾਧ ਕੇ ਸੰਗ ਨ ਕਬੂ ਸੁਤਾ ਵੈ, ਸਾਧ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤਾ ਗੋਚਰ ਰਖ, ਸਾਧੂ ਕੇ ਸੰਗ ਆਜਾਰ ਸਹ, ਸਾਧ ਸੰਗ ਬਸੈ ਥਾਨ ਊਚੈ, ਸਾਧੂ ਕੇ ਸੰਗ ਵਹਿਰ ਪਾਹੂ ਚੈ, ਸਾਧ ਕੇ ਸੰਗ ਦ੍ਰਿੜਾ ਸਭ ਧਨੁ, ਸਾਧ ਸੰਗ ਕੀ ਉਪਾਰ ਬ੍ਰਹਮ, ਸਾਧ ਸੰਗ ਪਾਇ ਨਾਮ ਨਿਧਾਨ, ਨਾਨਕ ਸਾਧੂ ਕੇ ਕੁਰਬਾਨ, ਸਾਧ ਕੇ ਸੰਗ ਸਭ ਕੁਰੇ ਅੰਧਾਰਾ, ਸਾਧ ਸੰਗ ਸਾਜਨ ਵੀਤ ਕੁਟਾਮਨ ਹਤਾਰਾ, ਸਾਧੂ ਕੇ ਸੰਗ ਸੋ ਧਨ ਪਾਵੈ ਜਹ ਧਨ ਦੇ ਸਾ ਗੁਬਰ ਸਾਵੈ, ਸਾਧ ਸੰਗ ਧਰਮ ਰਾਈ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪੁਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬ ਧਾਨ ਗਾਵ ਨਾਨਕ, ਸਾਧ ਕੈ ਸੰਗ ਸਫਲ ਜਨਾਮ, ਸਾਧ ਕੈ ਸੰਗ ਨਹਿ ਕਛ ਕਾਲ, ਦਰਸ਼ਨ ਪੀੜਤ ਹੋਤ ਨਿਹਾਲ, ਸਾਧ ਕੈ ਸੰਗ ਕਲੂਖ ਧਾਰਾ, ਸਾਧ ਕੈ ਸੰਗ ਨਰਕ ਪਰ ਹਰਾ, ਸਾਧ ਕੈ ਸੰਗ ਈਹਾ ਊਹਾ ਸੁਹੇਲਾ, ਸਾਧ ਸੰਗ ਬਿਛਰਤ ਹਰ ਮੇਲਾ, ਜੋ ਇਛੈ ਸੋਈ ਫਰ ਪਾਵੈ, ਸਾਧ ਸੰਗ ਨ ਬਿਰਥਾ ਜਾ ਪਾਰ ਬ੍ਰਹਮ, ਸਾਧ ਰਦ ਬਸੈ ਨਾਨਕ ਉਦਰਾਇ, ਸਾਧ ਸੁਨ ਰਸੈ, ਸਾਧ ਸੰਗ ਸੁਨ ਹਰ ਨਾਉ, ਸਾਧ ਸੰਗ ਹਰਿ ਗੁਣ ਗਾਉ, ਸਾਧ ਕੇ ਸੰਗ ਨਵੰਤ ਬਿਸਰੈ, ਸਾਧ ਸੰਗ ਸਰਬਨ ਹਤਰੈ, ਸਾਧ ਸੰਗ ਲਗਾ ਭ੍ਰਮ ਬੀਠਾ, ਸਾਧ ਕੇ ਸੰਗ ਕਟ ਕਟ ਬੀਠਾ, ਸਾਧ ਸੰਗ ਪੈ ਆਗਿਆ ਕਰ, ਸਾਧ ਸੰਗਤ ਪਈ ਹਮਾਰੀ, ਸਾਧ ਸੰਗ ਬਿਟੇ ਸਭ ਰੋਗ ਨਾਨਕ, ਸਾਧ ਬੇਟੇ ਸੰਜੋਗ, ਸਾਧ ਕੀ ਮਹਿਮਾ ਬੀਦਨਾ ਜਾਨਹ, ਜੇਤਾ ਸੁਨਹ ਤੇਤਾ ਬਖਿਆਨ, ਸਾਧ ਕੀ ਉਪਮਾ ਤੇ ਹੁਗਣ ਤੇ ਦੂਰ, ਸਾਧ ਕੀ ਉਪਮਾ ਰਹੀ ਭਾਰ ਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚ, ਸਾਧ ਕੀ ਸੋਭਾ ਮੂਚ ਤੇ ਮੂਚ, ਸਾਧ ਕੀ ਸੋਭਾ ਸਾਧ ਬਨ ਆਈ ਨਾਨਕ, ਸਾਧ ਪ੍ਰਭ ਬੇਦਨਾ ਪਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੇਖੈ, ਇਕ ਸਬਿਨ ਕੋਇ ਨਾਨਕ ਲੱਛਣ, ਬ੍ਰਹਮ ਗਿਆਨੀ ਹੋਇਆ ਅਸ਼ਟਪਦੀ, ਬ੍ਰਹਮ ਗਿਆਨ ਸਦਾ ਨਰਲੀਪ, ਜਹ ਜਨਮ ਕਮਲਾ ਲੀਪ, ਬ੍ਰਹਮ ਗਿਆਨ ਸਦਾ ਨਿਰਦੋਖ, ਜਹ ਸੂਰ ਸਰਬ ਕਾ ਸੁਖ, ਬ੍ਰਹਮ ਗਿਆਨ ਕਾ ਦ੍ਰਿਸ਼ਟ ਸਮਾਨ, ਜਹ ਰਾਜ ਰੰਗ ਕਉ ਲਾਗਤ ਲੁਪਵਾਨ, ਬ੍ਰਹਮ ਗਿਆਨ ਕਾ ਧੀਰਜ ਏਕ, ਜਿਉਂ ਵੈ ਸੁਦਾ ਕੂ ਖੋਦਾ ਕੂ ਚੰਦ ਲੇ, ਬ੍ਰਹਮ ਗਿਆਨੀ ਕਾ ਹੈ ਗੁਨਾ, ਉਨਾਨ ਜਿਉਂ ਪਾਪ ਕਾ ਸਹਿਜ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈ ਸਮੈਣ ਨਾ ਲਾਗੈ ਜਲਾ, ਬ੍ਰਹਮ ਗਿਆਨ ਕਾ ਮਨ ਹੋਇ ਪ੍ਰਗਾਸ, ਜਹ ਤਾਰੂ ਪ੍ਰਾਕਾਸ, ਬ੍ਰਹਮ ਗਿਆਨ ਕਾ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਾ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਦੇ ਊਚਾ, ਮਨ ਆਪਣੇ ਹੈ ਸਭ ਦਿਨ ਵਿਚਾ, ਬ੍ਰਹਮ ਗਿਆਨੀ ਸੇ ਜਨ ਭਾਈ, ਨਾਨਕ ਜਨ ਪ੍ਰਭਾਵ ਕਰੀ, ਬ੍ਰਹਮ ਗਿਆਨੀ ਸਕਲ ਗਿਰੀ ਨਾਇਆ, ਤੁਮ ਰਹਿ ਬ੍ਰਹਮ ਗਿਆਨੀ ਚੇਂਦਾ, ਬ੍ਰਹਮ ਗਿਆਨ ਕੀ ਸਭ ਪ੍ਰਮਾਇਆ, ਬ੍ਰਹਮ ਗਿਆਨ ਤਿਕਾਸ਼ ਬੁਰਾ ਨਾਮ ਪਾਇਆ, ਬ੍ਰਹਮ ਗਿਆਨ ਸਦਾ ਸਮਦਰਸੀ, ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨ ਬੰਧਨ ਤੇ ਮੁਕਤਾ, ਬ੍ਰਹਮ ਗਿਆਨ ਕਨਬਲ ਜੁਗਤਾ, ਬ੍ਰਹਮ ਗਿਆਨ ਕਾ ਭੋਜਨ ਗਿਆਨ, ਬ੍ਰਹਮ ਗਿਆਨ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਕੁਬਰਾਹ, ਬ੍ਰਹਮ ਗਿਆਨ ਕਨਹ ਬਨਾਇਸ, ਬ੍ਰਹਮ ਗਿਆਨ ਕਾ ਗਰੀਬੀ ਸਮਾਹ, ਬ੍ਰਹਮ ਗਿਆਨ ਪਰ ਉਪਕਾਰ ਮਾਹ, ਬ੍ਰਹਮ ਗਿਆਨ ਕਾ ਨਾਹ ਤੰਦਾ, ਬ੍ਰਹਮ ਗਿਆਨ ਕੀ ਤਾਵਤ ਬੰਧਾ, ਬ੍ਰਹਮ ਗਿਆਨ ਕਾ ਹੂਏ ਸੋ ਪਰਾ, ਬ੍ਰਹਮ ਗਿਆਨ ਸੋ ਫਲ ਉਫਲਾ, ਬ੍ਰਹਮ ਗਿਆਨ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨ ਜਪ ਸਗਲ ਸੰਸਾਰ, ਬ੍ਰਹਮ ਗਿਆਨ ਕਾ ਇਕ ਰੰਗ, ਬ੍ਰਹਮ ਗਿਆਨ ਕਾ ਵਸ, ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ, ਬ੍ਰਹਮ ਗਿਆਨ ਕਾ ਨਾਮ ਪਰਵਾਰ, ਬ੍ਰਹਮ ਗਿਆਨ ਸਦਾ ਸਦ ਜਾਗਤ, ਬ੍ਰਹਮ ਗਿਆਨ ਅਹੰ ਬੁੱਧ ਤਿਆਗਤ, ਬ੍ਰਹਮ ਗਿਆਨੀ ਕਾ ਮਨ ਪਰਮਾਨੰਦ, ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ, ਬ੍ਰਹਮ ਗਿਆਨ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨ ਕਾ ਨਹਿ ਵਿਨਾਸ, ਬ੍ਰਹਮ ਗਿਆਨ ਬ੍ਰਹਮ ਕਾ ਬੀਤਾ, ਬ੍ਰਹਮ ਗਿਆਨ ਏਕ ਸੰਹਿਤਾ, ਬ੍ਰਹਮ ਗਿਆਨ ਕਾ ਹੋਇਆ ਚੰਤ, ਬ੍ਰਹਮ ਗਿਆਨ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾ, ਬ੍ਰਹਮ ਗਿਆਨ ਕਾ ਬਟ ਪ੍ਰਤਾਪ, ਬ੍ਰਹਮ ਗਿਆਨ ਕਾ ਦਰਸ ਬਡ ਭਾਗੀ ਪਾਈਐ, ਬ੍ਰਹਮ ਗਿਆਨ ਕਾ ਬਾਲ ਬਲ ਜਾਈਐ, ਬ੍ਰਹਮ ਗਿਆਨੀ ਕਾ ਖੋਜਾ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਵਰ, ਬ੍ਰਹਮ ਗਿਆਨ ਕੀ ਕੀਮਤ ਨਾਹੀ, ਬ੍ਰਹਮ ਗਿਆਨ ਕਾ ਸਗਲ ਮਨ ਮਾਹੀ, ਬ੍ਰਹਮ ਗਿਆਨ ਕਾ ਕਾਮ ਜਾਣਾ ਭੇਦ, ਬ੍ਰਹਮ ਗਿਆਨ ਕਾ ਸਦਾ ਦੀਸ, ਬ੍ਰਹਮ ਗਿਆਨੀ ਕਾ ਕਥਿਆ ਨ ਜਾਦ ਅਖੀਅਰ, ਬ੍ਰਹਮ ਗਿਆਨ ਸਰਬ ਕਾ ਠਾਕੁਰ, ਬ੍ਰਹਮ ਗਿਆਨ ਕੀ ਮਿਤ ਕਾਨ ਬਖਾਨਾ, ਬ੍ਰਹਮ ਗਿਆਨ ਕੀ ਗਾਦ ਬ੍ਰਹਮ ਗਿਆਨੀ ਜਾਣਾ, ਬ੍ਰਹਮ ਗਿਆਨ ਕਾ ਅੰਤਰਾ ਪੈ ਨਾਨ, ਬ੍ਰਹਮ ਗਿਆਨ ਕਾ ਸਦਾ ਨਮਸਕਾਰ, ਬ੍ਰਹਮ ਗਿਆਨ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨ ਸਾਧ ਜੀਵ ਨਹਿ ਮਰਤਾ, ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨ ਪੂਰਨ ਪੁਰਖ ਵਧਾਤਾ, ਬ੍ਰਹਮ ਗਿਆਨ ਅਨਾਥ ਕਨਾਥ, ਬ੍ਰਹਮ ਗਿਆਨ ਕਾ ਸਭ ਉਪਰਹਾਤ,
ब्रह्म ज्ञान का सकल आकार, ब्रह्म ज्ञान का निरंकार, ब्रह्म ज्ञान की शोभा, ब्रह्म ज्ञान बनि नानक, ब्रह्म ज्ञान सर्व का धन सलोक, पुरतार जो अंतर्नाम श्रम भिख भगवान निमुख निमुख ठाकुर नमस्कार। नानक हुआ परस सकल निहतार हरपति मिथ्या नाह रसना परस मर्म प्रीत निरंजन दर्श पार त्रिय रूप ना भिख नेत्र साधगी टहरु संत संहित करण ना सुन कह कि निंदा हव ते जाना उसका मंदा गुरु प्रसाद विखे अपर हर मन की बाह मन दे डर इंद्र जित पंच दोह ते रह तू नान गुण वधि को ऐसा पर वैसन सो जसु प्रसो प्रसन्न विष्णु की माया दुहि बिन कर्म करत हुआ निह कर्म तह वैसन का निर्मल धर्म कह फर की इच्छा निह वै छक्यूल भगत कीर्तन संग्रह च मंत्र निंदर सिमरन गोपाल सबु प्रबोध कृपाल आप दृढ़ अवरह नाम जपावे नानक हो वैष्णु परम गाद पावे भगवती भगवंत भगत का रंग सकल त्याग दोष का सम्मान ते विनसा सकला परम कर पूजा सकल पार ब्रह्म साध संग पाप अमर खो वै दस भगवती की मात उत्तम हो वै भगवंत की टहर कर नित नियत मान तन हर पै विष्णु प्रीत हर गचन हृदय सब नानक भगवती भगवंत का पावे सो पंडित जो मन प्रबोध राम नवातम सोद राम नमसार राह विवास पंडित का उपदेश जाग जीव हर कथा हृदय सब सु पंडित फिर जो नावेद प्राण समृत पूजा मूल सुखम वह जान आस धूल जह वर्ण को देव देश नानक पंडित कौ सदा देश बीज मंत्र सर को ज्ञान जह वर्ण नाम जप को नाम जो जो जपै तस्की का तो ऐसा संग पावे जन कोई कर कृपा अंतर वरतार बस प्रीत मुक्त पात्र कवतार सर्व रोग अवखंड नाम कल्याण रूप मंगल गुण का मंगा जुगत कित न पाई तन नानक तह मेरा जस लिखे दुर्गम जिसका मान पार ब्रह्म कर वह तस्का नाम सत राम दास सातम राम तह नदरी आया दास दसंतन उपाय तन पाय सदा निकट निकट हर जान सो दास दरगह प्रवान अपन दाह को आप कृपा कर दस दाह कहो सब सोजी परा सकल संगा तुम उदास जुगत नानक राम दास प्रभु की आज्ञा तुम हे तावे जीवन मुक्त सो कहावे दस हरख तह सुख सदानंद तह नियोग तह सुवर्ण तह शिव संवाटी तह समृत तह विखाटी तैसा मान तैसा अभिमान तैसा रंग तैसारा जान जो वरताय साई जुगत नानक हुबर कही आय जीवन पार ब्रह्म के सगले ठाऊ जित जित कर राख तैसा तना विकम क्राम जोग प्रभ पावे सोई फन हो गसरिया भयान तो तरंग रखना जाह पार ब्रह्म के रंग जैसी मात दी तैसा प्रकाश पार ब्रह्म करता है बनास सदा सदा सदा दयालु सिमर सिम नानक पैन है श्लोक उस्तत करहनिक जाने अंतन पारा बैर नानक रचन प्रभ रचि वह वेदन को प्रकार अष्टपति कई कोट हुए पुजारी कई कोट आचार व्याव हारी कई कोट वै तीर्थवास कई कोट वन ब्रह्मदास कई कोट वेद के स्रोते कई कोट तुभ स्रोते कई कोट आत्म ध्यान तार है कई कोट कव का विचार है कई कोट नाव तनाव दिया अभिनन करते कंदन पाव है कई कोट पय अभिमान कई कोट अंधा ज्ञान कई कोट गर्भन कठोर कई कोट अभिगातम कोर कई कोट पर दरव का हिर है कई कोट पर दुख न कर कई कोट माया श्रम वाह कई कोट प्रदेह परम वाह जेत जेत लाभ देत तेत लगन नान करत की जान करत रजना कई कोट सेत जाति जोगी कई कोट राज रह भोगी कई कोट पंखी सर्प पाय कई कोट पाथर बिरख न बजाई कई कोट पवन पाणी वै संतर कई कोट दीस भूमंडल कई कोट शशिर सूर नखियातर कई कोट दीव दानव इंद्र सिर छतर सकल समग्री अपना सुतार नानक जह जह पाव देस तेहन तार कई कोट राजस तामस सातक कई कोट वेद प्राण सिमरत रसासत कई कोट की रत्न समुद कई कोट नाना प्रकार जंत कई कोट गिय चरजीव कई कोट गिरी मेर स्वर्ण धीव कई कोट जाख के नर पिशाच कई कोट भूत प्रेत शुक्र मृगा सब तिर सब सुते दू नानक बलिपत रह पार पूर कई कोट पाताल के वास कई कोट नरक सुगुण वास कई कोट जन्म है जीव है मर है कई कोट बहजन फिर है कई कोट बैठते ही खाही कई कोट काले धक पाही कई कोट की धनवंत कई कोट माया मह चिंत जह जह पाण तह तह राखे नानक सब प्रभ का हाथी कई कोट भय वैरागी राम नाम संग तिन बिलागी कई कोट प्रभ कहु को जंत आत्म पार बन बहंति कई कोट दर्शन प्रभ्यास तिन कमर प्रभ अमरास कई कोट मांग सात संग पार तिन लागा रंग जिनका हुआ सो प्रसन्न नानक ती जन सदा तन तन कई कोट खंड अरखंड कई कोट आकाश ब्रह्मांड
कई कोट हुई अवतार कई जुगत किन विस्तार कई बार पसरे उपासार सदा सदा एक एक अंकार कई कुट किन वह पात उपलब्ध हुई ब्रह्म समात त का अंत न जाना कोई अपिया अपना अनुप्रास होए कई कोट पार ब्रह्म के दास दिन होते आत्म पर गाह कई कोट तात की बीते सदा निहार है कुने दरे कई कोट नाम रह पीवा अमर पाए साध साध ही जीवा है कई कोट नाम गुण गावे आत्म रास सुख सहज सुमाव अपने जन को सास सा संभारी नान कोई परमेश्वर की प्याय श्लोक करण कारण प्रभी कह दूसर नाहीं कोय नानक तिस बल हारण है जल थल मही रसोय अष्टपदी कर्ण करावन करण है जोग जोध पाव सोई होग खिन मह था प्यो था पुनारा अंत नहीं किस पारा बार हुक्मे तार तार रहा हुक्मे बजा हुक्म समाव हुक्मे ऊंच नीच व्याव हार हुक्मे अनक रंग पर कार कर कर दिखा अपने उड़िया नान सामे रहे समाय प्राव पावे मानुख गत पाव प्राव पाव न पाथर तरावे प्रभ पावै विंसाह दरख प्रभ पावै तं हर गुण पाखै प्रभ पावै तं पद तिव हर आप कर अपन विचार दोहै स्त्रै का स्वामी की रव किसै अंतर जाव जो पावै सो कार करावै नानक दृष्टि अवर न आवै कहु मानुख ती क्या हुआ वै जोध पावै सोई करावै उसके हाथ हुए न सब किस लिए जोध पावै सोई करी अन जानत बिख्या महाराजा जे जानत अपना बचै पर मैं भूला देह देह तावे निमुख मह चार कुंड फिरावा कर कृपा जिस अपनी भगत दी नारंग ती जा नाम मिले खिन मैं नीच कीट कर आय जो पार ब्रह्म ग्रीव नवाय जो जा कर दृष्ट कछु न आवे तिस तदकार देह देह प्रगटावे जा कहो अपनी करा बकसीता करी खना गना जगदीश जीव पिंड शब्द की रास कट कट पूर्ण ब्रह्म प्रकाश अपने वर्ण तु बनाय नानक जीव देख बड़ाय उसका बर नाहि सहत करम करम सर्व गंदा था गकारि बपरा जियो जद पाव सोई फन थियो कबहु ज नीज मह बसा कबहु सो घर खरंग हसा कबहु नींद चंद व्याह हार कबहु आकाश पायाल कबहु व्यत ब्रह्मचार नानका मिलावन हार कबहु निरत कर बपात कबहु सोय रह दनाथ कबहु वह क्रोध विकराल कबहु सर्व के द्रवाल कबहु हुए वह बड़ राजा कबहु बिखार निज का साजा कबहु आप की उद महा कबहु पला पला कह जो प्रभु राख दिवरा गुरु प्रसाद नाम साज कह कबहु हुए पंडित करे बख्यान कबहु अंतारि लावे ध्यान कबहु तट तीर से स्नान कबहु से साधु मुह ज्ञान कबहु कीट हस्त बतांग हुए ज्ञान कुजन परम परम नान रूप जो स्वागत दिखाए जो प्रभु पावे तुन चावे जो देह पावे सोई हो नारंग दूजा वरना कोई कहु सा संगत एहु पावे स स्थान ते बहर न आवे अंतर हो ज्ञान प्रकाश हो स स्थान कन्ह बिना मान तन नाम रति करंग सदा बस पार ब्रह्म के संग ज्यो जल मह जल आए खटाना त्यो ज्योति संग जो समान मिट गए गवन पाए विश्राम नानक प्रभु का साधु कुरबैन सलोक सुखी बसा मसगिन आवनवार तली बड़े बड़े अहंकारिया नानक गर्व गले अष्टपदी जिसका अंतर राज अभिमान सो नरक पाति होवत स्वयं जो जान मैं जो बनवंत सो होवत बेष्टा का जानता आप सकाउ कर्मवंत कहावे जन्म वर वह जोन प्रमावे तन भूम का जो कर गुमा सो मूर्ख अंधा ज्ञान कर कृपा जिसके हृदय गरीबी वसावे नानकी हम कता का सुख पावे तनवंता हुई कार कर पावे तृण समान काश संग न जाए बहुल कर मानुख ऊपर करे आस पर पितरता को विनाश सावती आप जान बलवंत खिन वह हुए जय बसमंत के सहना बदा अहंकारी तन व्रय तो करे खुआरी गुरु प्रसाद जा को मिटे अभिमान सु जन नानक दरगह प्रवान कूट कर्म कर अवतारी श्रम पाव सकल बिर थारी अनक तपस्या करे अहंकार नरक सुर फिर फिर अवतार अनक जतन करा तमन हंद्रावे हर दरगह कहु कैसे गावे अब सकाओ जो भला कहावे ते सब भलाई निकट नावे सर्व गिरी जा का मन हुए कहो नानक ताकि निर्मल सोए जब लाग जान मुझ ते काश हुए तब सकाओ सुख नाहीं कुए जावे जान मैं किस करता तब लाग गर्व जौन में फिरता जब तारे को बैरी मीत तब लाग नीह चल नाहीं चीत जब लाग मुह भगन संग वाय तब लाग तन राय देश जाय प्रभु कृपा ते बंधन टूटा गुरु प्रसाद नानक हाउ छूटा सहस खट लाख कौठ तावे द्रवत न आवे माया पा छह पवन भोग बिखिया की कारायण द्रवताव खा बखा मर बिना संतोख नहीं को राज सुपन मनोरथ व्रत सब का जनाव रंग सर्व सुख बड़ भागी के सब प्राप्त हुए करण करावन आप सदा सदना हर जाप कर्म करावन करने हार उसका हाथ का है विचार जैसी दृष्ट करे दसा हुआ आप आप प्राप्त हुए जो किसकी नव सब बना रंग सब दूर सब होगा संग
मुग जा देखा करा बबी का बह नी क मरण बिन सावन जाय नन सदि रहे आसमया बब दिसा समझा बब रजा सबका साथ आपकिन आपन विस्तार सब का शुष कहो करने आरुह तिपे न कहो किस वय थान धनांतरी का सोय अपने चलत आप करने आर कौत कर रंगा पार मान में आप मन अपने वाह नानक कीमत कहना जाय साथ साथ हाथ प्राव स्वामी गुरु प्रसाद कहना वखिया नी सच सच सच सब कहना गुण बद कहना बिरला चिन्ह भला भला भला तेरा रूपा सुंदर अपार अनूप निर्मल निर्मल निर्मल तेरी बाणी कट कट सुनी श्रवण बखियाणी पवित्र पवित्र पवित्र पुनीत नाम जपै नानक मन प्रिय श्लोक संत सरन जो जन पर सो जन उदरन हार संत की निंदा नानका बहर बहर अवतार हरपदी संत का दुख नार जागट संत का दुख जम दिन छुटा संत का दुख न सुख सब जाय संत का दुख न नरक मह पाय संत का दुख न बात हुई मलिन संत का दुख शोभा दिन संत के अति का रखा न कोय संत का दुख न थान प्रष्ट हुए संत कृपाल कृपा जी कर नानक संत संग नंद के बीतारा संत के दुख दे मुख पावे संत का दुख न काग जन लवे संत का दुख न सर्व जन पाए संत का दुख त्रिगत जन कर पाए संतन का दुख न तृष्णा मह जरा संत का दुख सब को शरा संत का दुख तेज सब जाय संत का दुख न नीच नीच आय संत दुख का था को नाही नानक संत पावे तो वही पीगत पाही संत का नंद को महाताई संत का नंद को खिंडे का ना पाए संत का नंद को महातारा संत का नंद को परमेश्वर मारा संत का नंद को राज दीन संत का नंद को दुखियार दीन संत के नंद कहो सर्व रोग संत के नंद कहो सदा बजोग संत के नंद आय दुख मह दुख नान संत पावे तो उसका भी हुए मोख संत का दुख सदा पवित संत का दुख कसा का नहीं वेत संत का दुख का उडान लाग संत का दुख का सब त्याग संत का दुख महाअहंकारी संत का दुख सदा बकारी संत का दुख जन्म मरा संत के दुख न सब ते डरा संत का दुख का नहीं ठाऊ नान संत पावत नहीं मिला संत का दुख याद भी ते टूटा संत का दुख के तका जना पाहू जा संत के दुखी का उदयन परमाई है संत का दुखी उजड़ उपाई है संत का दुखी अंतर देत हो था जो सास बिना मृत की लो था संत के दुखी की जड़ किस ना है अपन भी जा पे खा है संत के दुखी का वरण रख नार नानक संत पावे तंदे ओ बार संत का दुखी हो बेले लाए जो जल भी हूं मछली तड़ फड़ाए संत का दुखी भूखा नहीं राजा जो पाप की तन द्रापा संत का दुखी छोड़ा अकेला जम बुआड़ तेल खेत मा हिंदू हेला संत का दुखी तरम तेरा है तो संत का दुख सद में थे कह तो कर नंद का दुर ही पाया नानक जो दुख पावे सुई थे संत का दुखी बिगड़ दुख पोए जाए संत का दुखी का दरगाह मिला सजाई संत का दुखी सदा सहकाई है संत का दुखी ना मरा ना जीव आई है संत का दुखी की पूजा न आसा संत का दुखी उठ चरा न रासा संत का दुख न दृष्टा को जहा पावे तो ऐसा कोई हुए पाया कर ना बेटा कोई नानक जान सचा सोए साहु कर दस क्यों करण आर सदा सदा दस को नमस्कार प्रभु की वस्तत करहु दिन रात तह दिया सास ग्रास साब काश वरद दस का किया जह कर दह को धिया अपना की लाव करण आर दूसर कौन का है विचार जिसन कृपा कर दे साहब नाम दीप भागी नानक जान सी श्लोक तजह से अनुसर जन सिमरह हर हर आई का सहर मन रख नानक दुख परम पाव जाय अष्टपदी मानुख की टेक वृथ सब जान दीवन कई का भगवान जह का दिया रह गाय बहन दर्शन रा गया मार रख कुआ मानुख कह किस नाह हाथ दुष्का को बुझ सुख दुष्का नावरा कंठ पुरोय सिमर सिमर सिमर प्राव सो नानक बेगन रागा कुए उस्ताद मन मह कर निरंकार कर मन वीर सात व्याव हार निर्मल रसन अमृत पियो सदा सुहेला कर लिह जियो नैन पीख ठाकुर का रंग सा संग बिन सा सब संग चरण चल वर गोविंद मिटिह पाव जपिया हर बिंद कर हर कर्म श्रवण हर कथा हर दर्ग नानक उजल मथा बिड भागी ती जान जाग माह सदा सदा हर गुण गाही राम नाम जो कर है विचार सीतन बंद करी संसार मन तन मुख बोले हर मुखी सदा सदा जान ती सुखी एक एक एक पुछान तोद गेह सोजी जान नाम संग जिसका मन मानिया नानक तिन्ह निरंजन जानिया गुरु प्रसाद अपना सो जाय दुख जान तृष्णा बो जाय सा संग हर हर जह गहत सर्व रोग देह हर जन रहत अन दिन कीर्तन की उल बख आन गृहस्थ में सोई निर्भय नेक ऊपर जिस जन की आशा तिसकी कट गया जम की फास पार ब्रह्म की जिस मन भूख नानक तिसह न लागह दुख जिसका हर ब्रह्म चेत आवय
ਸੋ ਸੰਤ ਸੁਖਿ ਤਨਿ ਹੁਣ ਲਾਇ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਆਹੁ ਕਿਸ ਤੇ ਡਰੈ ਜੈ ਸਾ ਸਾ ਤੈ ਹਦਿ ਰਹਿਟਾਇ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਥਾ ਪੂਜਿਆ ਜਬ ਦੀਖਾ ਤਬ ਸਭ ਕਿਸ ਮੂਰਨਾ ਨੂੰ ਸੋ ਸੂਖਮ ਵੈ ਸੋਇ ਅਸਤੋ ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪਣ ਚਲਦਾ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟਾਨ ਦ੍ਰਿਸ਼ਟ ਆਗਿਆ ਕਰਿ ਧਾਰਿ ਸਭ ਸ੍ਰੇਸ਼ਟ ਆਪ ਆਪ ਸਗਰ ਮਹਾਪ ਅਨਕ ਜੁਗਤ ਰਾਜ ਥੈ ਵਿਉ ਥੈ ਅਵਨਾਸੀ ਨਾਹਿ ਕਿਛ ਕਾਂਡ ਤਾਰਨ ਤਾਰਹਿ ਬ੍ਰਹਮੰਡ ਅਲਖਿ ਅਭੀਵ ਪੁਰਖ ਪ੍ਰਤਾਪ ਆਪ ਜੁ ਪੈ ਦਨਾ ਨੂੰ ਜਾਵ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰਾਇ ਧਨਵੰਤ ਪ੍ਰਭ ਕੇ ਸੇਵਕ ਸਗਲੇ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੀ ਮੇਲ ਲੈ ਕਿਰਪਾਲ ਗੁਰ ਕਾ ਸਭ ਜਾ ਪੈ ਨਿਹਾਲ ਨੂੰ ਕੀ ਸੇਵਾ ਸੋਈ ਲਾਗ ਜਿਸ ਨੂੰ ਕਿਰਪਾ ਕਰਹਿ ਬੜ ਪਾਗ ਨਾਮ ਜਪਤ ਪਾਵੈ ਬਿਸਰਾਵ ਨਾਨਕ ਤਿਨ ਪੁਰਖ ਕਾ ਉਤਮ ਕਰਮਾਨ ਜੋ ਕਿਸ ਕਰੈ ਸੋ ਪ੍ਰਭ ਕਾ ਰੰਗ ਸਦਾ ਸਦਾ ਵਾਸ ਹਰ ਸੰਗ ਸਹਿਜ ਸੁਭਾਈ ਹੋਵੈ ਸੋਹਿ ਕਰਣੇ ਆਰ ਪਛਾਣਾ ਸੋਈ ਪ੍ਰਭ ਕਾ ਕੀਆ ਜਨਮ ਗੀਠ ਲਗਾਨਾ ਜੈਸਾ ਸਾਧ ਸਦ੍ਰਿਸ਼ਟਾਨਾ ਜਿਹ ਤੇ ਉਪਜੇ ਤੇ ਹਮਾਹੇ ਸਮਾਇਓ ਇਹ ਸੁਖ ਨਦਾਇ ਨੂੰ ਹੂੰ ਬਨ ਆਇਆ ਉਸ ਕੋ ਆਪ ਦੀ ਮਾ ਨਾਨਕ ਪ੍ਰਭ ਜਨ ਜੀ ਕੋ ਜਨ ਸਲੋਕ ਸਰਬ ਕਰਾ ਪਾਰ ਪੂਰ ਪ੍ਰਭ ਬਿਰਥਾ ਜਨ ਨਾਰ ਜਾ ਕੇ ਸਿਮਰਨ ਉਦਰੀ ਆ ਨਾਨਕ ਦੇਹ ਬਲਹਾਰ ਅਸ਼ਟਪਦੀ ਟੂਟੀ ਗਣਨ ਹਾਰ ਗੋਪਾਲ ਸਭ ਜੀ ਆਪ ਪ੍ਰਤ ਪਾਲ ਸਗਲ ਕੀ ਚਿੰਤਾ ਜਿ ਮਨ ਵਾਹਿ ਦੇਹ ਤੇ ਬਿਰਥਾ ਕੋਈ ਨਾ ਹਿਰੀ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪ ਆਪਨ ਕੀ ਆਕਸ਼ ਨ ਹੋਏ ਜੀ ਸਭ ਪ੍ਰਾਣ ਰੋਚਾ ਕੋਏ ਤੇ ਸਵੇ ਨਾ ਨਾਹ ਤੇਰਾ ਕਿਛ ਕਾਇਮ ਕਰ ਨਾਨਕ ਜਾਪੀ ਹਰ ਨਾਮ ਰੂਪਵੰਤ ਹੋਏ ਨਾਹ ਉਹ ਹੈ ਪ੍ਰਭ ਜੋ ਸਗਲ ਘਟ ਸੋ ਹੈ ਧਨਵੰਤਾ ਹੋਈ ਕਿਆ ਕੋ ਗਰਬੈ ਜਾਂ ਸਭ ਕਿਛ ਦੁਖ ਕਰ ਦੀਆ ਦਰਬੈ ਆਤ ਸੂਰਾ ਜੇ ਕੋ ਕਹਾਵੈ ਪ੍ਰਭ ਕਰੈ ਬਿਨਾ ਕਹਤਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਹ ਦੀਨ ਹਾਰ ਜਾਨ ਗਾ ਵਾਰ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੋ ਜਨ ਸਦਾ ਰੋਗ ਜਿਉਂ ਮੰਦਰ ਕਾ ਥਮ ਥਮਨ ਤਿਉਂ ਗੁਰ ਕਾ ਸ਼ਬਦ ਮਨਹ ਅਸਥਮਨ ਜਿਉਂ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਦ ਨਹਿ ਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੀ ਖਮਾਨ ਹੋਏ ਵਿਗਾਸ ਜਿਉਂ ਮਹਾਂ ਉਦਿਆਨ ਮਹਾਂਬਾਰਕ ਪਾਇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਉਂ ਸੰਦਰ ਕੀ ਬਾਦਸ਼ਾਹ ਤੂਰ ਨਾਨਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪ੍ਰਭ ਲਿਖ ਕਰਿ ਹੈ ਉਪਾਈਐ ਦੁਖ ਸੁਖ ਪ੍ਰਭ ਦੀਵਨ ਹਾਰ ਵਰ ਤਿਆਗ ਤੂੰ ਤੇ ਸਹਿਜ ਤਾਰ ਜੋ ਕਾਸ਼ ਕਰੈ ਸੋਈ ਸੁਖ ਮਾਇਨ ਭੂਲੈ ਕਾਹੇ ਫਿਰਿਆ ਜਾਨ ਕੌਣ ਵਸਤਾ ਤੇਰਾ ਸੰਗ ਲਵਟ ਰਹੀ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹਿ ਨਾਨਕ ਪਦ ਸਿੱਧ ਕਰ ਜਾਹਿ ਜਿਸ ਵਖਰ ਕੋ ਲੈ ਅੰਤੁ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਾਜ ਅਭਮਾਨ ਲਿਹੁ ਮਨ ਮੋਰ ਰਾਮ ਨਾਮ ਹਿਰਦੇ ਮਹ ਦੋ ਲਾ ਦੁਖੀ ਵਸੰਤ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਤਨ ਤਨ ਕਹਿ ਸਭ ਕੋਈ ਮੁਖ ਗੁਜਰ ਹਰ ਦਰਗਹਿ ਸੋਏ ਹੋਵਾ ਪਾਰ ਵਿਰਲਾ ਵਾ ਪਾਰ ਨਾਨਕ ਦਾ ਕਹਿ ਸਤ ਬਲਹਾਰ ਚਨ ਸਾਧ ਕੇ ਧੋਏ ਧੋਏ ਪੀਵਰ ਪ੍ਰਸਾਦ ਕੋ ਆਪਣਾ ਜੀਉ ਸਾਧ ਕੀ ਧੂਰ ਕਰੋ ਸਨੈਨ ਸਾਧੂ ਪ੍ਰਜਾਈਆ ਕੁਰਬਾਨ ਸਾਧ ਸਿਵਾ ਵਡ ਬਾਗੀ ਪਾਈਆ ਸਾਧ ਸੰਗ ਹਰ ਕੀਰਤਨ ਗਾਈਆ ਅਨਕ ਵਿਘਨ ਦੇ ਸਾਧੂ ਰਾਖ ਹਰ ਗੁਣ ਗਾਇਆ ਅੰਮ੍ਰਿਤ ਰਾਹ ਚਾਖੈ ਓਟ ਗਹੀ ਸੰਤ ਹੈ ਦਰਾਇਆ ਸਰਵ ਸੁਖ ਨਾਨਕ ਦੇਹ ਪਾਇਆ ਮੇਰੇ ਤੇ ਕਹੋ ਜੀ ਵਾਲ ਨਾਰ ਭੂਖੇ ਕਹੋ ਦੇਵਤ ਆਧਾਰ ਸਰਵ ਨਦਾਨ ਜਾ ਕੇ ਦ੍ਰਿਸ਼ਟੀ ਵਾਹੇ ਪੁਰਬ ਲਿਖ ਕਾ ਲਹਿਣਾ ਪਾਹੀ ਸਭ ਕਿਸ ਤਿਸ ਕਹੋ ਕਰਨ ਜੋਗ ਤਿਸ ਬਿੰਦੂ ਸਰਵਾ ਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੂਜ ਨਿਰਮਲ ਇਹ ਕਰਨ ਕਰ ਕਿਰਪਾ ਜਿਸ ਕੋ ਨਾਮ ਦੀ ਆ ਨਾਨਕ ਸੋ ਜਨ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਭਗਤ ਭਗਤ ਸੁਣਿਆ ਤਿਸ ਲੋਏ ਜਾ ਕੇ ਹਿਰਦੈ ਕੋ ਹੋਏ ਸਾਚ ਕਰਨੀ ਸਚ ਤਾ ਕੀ ਰਹਿਤ ਸਾਚ ਹਿਰਦੈ ਸਾਤ ਮੁਹ ਕਹਿਤ ਸਾਚ ਦ੍ਰਿਸ਼ਟ ਸਾਚ ਆਕਾਰ ਸਾਚ ਵਰਤਾ ਸਾਚ ਪਾਸਾਰ ਪਾਰ ਬ੍ਰਹਮ ਜਨ ਸਾਚ ਕਰ ਜਾਤਾ ਨਾਨਕ ਸੋ ਜਨ ਸਾਚ ਸੁਮੈਤਾ ਸਲੋਕ ਰੂਪ ਨਰੀਖ ਨਰੰਕੇਸ਼ ਤ੍ਰਿਹੋ ਗੁਣ ਤੇ ਪ੍ਰਭਿਨ ਤਿਸੇ ਬੁਝਾਇ ਨਾਨਕਾ ਜੋ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮਹਾਰਾਖ ਮਾਨੁਖ ਕੀ ਤੂੰ ਪ੍ਰੀ ਤਿਆਗ ਦਿਹ ਤੇ ਪਰਾਇ ਨਾਹਿ ਕਿਛ ਕੋਇ ਸਰਵ ਨਿਰੰਤਰੀ ਕੋ ਸੋਇ ਆਪੇ ਬਿਨਾ ਪਿਤਾ ਨਾ ਗਹਿਰ ਗੰਭੀਰ ਗਹੀਰ ਸਜਾ ਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਧਨ ਦਯਾਰ ਬਖਸਾਂ ਦੋ ਸਾਧ ਤੇਰੇ ਕੀ ਚਰਨੀ ਪਾਵ ਨਾਨਕ ਮਨਿ ਹੁ ਅਨਰਾਗ ਮਨਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾ ਕਰ ਨੀਤਰ ਹੋਰ ਦੁਖ ਮੰਤਰ ਨਾ ਜਾਨ ਹੋਰ ਅਨਦ ਰੂਪ ਮੰਗਲ ਸਾਧ ਜਾ ਕੇ ਸਰਥੁਖ ਸੁਨਿਹ ਕਰ ਤਾਕ ਰਾਜ ਮਹਾਰਾਜ ਜੋਗ ਮਹਿ ਜੋਗੀ ਤਾਪ ਮਹਿ ਤਪੀ ਸਰਗ੍ਰਸਤ ਮਹਿ ਭੋਗੀ ਤਿਆਈ ਤਿਆਇ ਭਗਤ ਸੁਖ ਪਾਇ ਨਾਨਕ ਦੇਹ ਪੁਰਖ ਕਾ ਕਿਨਾਂਦ ਨਾ ਪਾਇਆ ਜਾ ਕੀ ਲੀਲਾ ਕੀ ਮੇਤ ਨਾਹੀ ਸਗਲ ਦੇਵਾਰੇ ਅਵਗਾਹੀ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪੁਰੇ ਆਪਣਾ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਾਂਦਾ ਨਾਮ ਤੇ ਆਵੇ ਹਸੇ ਤੇ ਗੁਣ ਮਹਿ ਜਾ ਕੋ ਪਰਮਾਈ
ਜਨਮ ਮਰੈ ਫਿਰਾਵੈ ਜਾਯਉ ਜੰਗੀਰ ਚੈ ਤਿਸਕੀ ਅਸਥਾਨ ਚੈ ਸਜਨਾਵੈ ਤਸ ਨਾਨਕ ਜਾ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਵੇਦ ਕਿਨ ਵਿਸਥਾ ਰੂਪ ਪ੍ਰਭ ਅਮਰਾਸੀ ਏਕ ਓਂਕਾਰ ਨਾਨਾ ਚਲਦ ਕਰੀ ਖਿਨ ਵਾਹਿ ਪੂਰ ਰਹੀ ਪੂਰਨ ਸਭ ਠਾਈ ਨਾਨਾ ਵੇਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਦਿਸਕੇ ਸਭ ਤਿਸਕੇ ਠਾਉ ਜਾਪ ਜਾਪ ਜੀਵੈ ਨਾਨਕ ਹਰਿ ਨਾਮ ਨਾਮ ਕੀ ਤਾਰੇ ਸਗਲੇ ਜੰਤ ਨਾਮ ਕੀ ਤਾਰੇ ਖੰਡ ਬ੍ਰਹਿਮੰਡ ਨਾਮ ਕੀ ਤਾਰੇ ਸਿਮਰਤ ਵੇਦ ਪੁਰਾ ਨਾਮ ਕੀ ਤਾਰੇ ਸੁਨਨ ਗਿਆਨ ਧਿਆਨ ਨਾਮ ਕੀ ਤਾਰੇ ਆਗਾ ਸੁਪਾ ਤਾਲ ਨਾਮ ਕੀ ਤਾਰੇ ਸਗਲ ਆਕਾਰ ਨਾਮ ਕੀ ਤਾਰੇ ਪੁਰੀਆ ਸਭ ਪਵਨ ਨਾਮ ਕਾ ਸੰਗ ਉਧਰ ਸੰਸਰਾਵਨ ਕਰ ਕਿਰਪਾ ਜਹਾ ਆਪਣਾ ਨਾਮ ਲਾਇ ਨਾਨਕ ਚੌਥੀ ਪਾਦ ਮਹਸੋ ਜਨ ਗਤ ਪਾਇ ਰੂਪ ਸਤਿ ਜਾ ਕਾ ਸਤ ਅਸਥਾਨ ਪੁਰਖ ਸਤਿ ਕੇਵਲ ਪਰਦਾਨ ਕਰਤੂਤ ਸਤ ਸਤ ਜਾ ਕੇ ਬਾਣ ਸਤ ਪੁਰਖ ਸਭ ਮਾਹਿ ਸਮਾਣ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਬੁਝਾਈ ਤਿਸ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਦੀ ਪਾਈ ਸਤ ਵਚਨ ਸਤ ਉਪਦੇਸ ਸਤ ਤੀਅ ਜਨ ਜਾ ਕਰਦ ਪ੍ਰਵੇ ਸਤ ਨਿਰਤ ਪੂਜੈ ਜੇ ਕੋਈ ਨਾਮ ਜਪਤ ਤਾਗਿ ਕਾ ਤੋਇ ਆਪ ਸਤ ਕੀਆ ਸਭ ਸਤ ਆਪ ਹੀ ਜਾਣ ਆਪਣੀ ਵਿਤ ਗਾਤ ਜਿਸ ਕੀ ਸ੍ਰੇਸ਼ਟ ਸੋ ਕਾਰਣ ਹਾਰ ਨਾ ਬੂਝ ਕਰਤ ਵਿਚਾਰ ਕਰਤੇ ਕਿ ਵਿਤ ਨਾ ਜਾਣ ਕੀਆ ਨਾਨਕ ਜੋਤਿ ਪਾਵ ਸੋ ਵਰਤੀਆ ਬਿਸਮਨ ਬਿਸਮ ਪੈ ਬਿਸਮਾਦ ਜਨ ਪੂਜਿਆਦ ਹੈ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹੇ ਗੁਰ ਕਾ ਭਜਨ ਪਦਾਰਥ ਲਹਿ ਹੋਏ ਦਾਤ ਦੁਕਾਟ ਨਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸਿੱਖ ਸੋਵੜ ਭਾਗ ਜਨ ਕਾ ਸੰਗੀ ਕਲੇਵ ਲਾਗ ਗੁਣ ਗੋਬਿਤ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਹਰਿ ਪਾਵ ਸਲੋਕ ਆਦਿ ਸਚ ਜੁਗਾਦ ਸਚ ਹੈ ਭੇ ਸਚ ਨਾਨਕ ਹੋਸੀ ਭੇ ਸਚ ਅਸ਼ਟਪਦੀ ਚਰਨ ਸਤ ਸਤ ਪ੍ਰਸਤਨ ਆਰ ਪੂਜਾ ਸਤ ਸਤ ਸਿਵ ਦਾਰ ਦਰਸ਼ਨ ਸਤ ਸਤ ਵੇਖਣ ਨਾਰ ਨਾਮ ਸਤ ਸਤ ਆਵਨ ਹਾਰ ਆਵ ਸਤ ਸਤ ਸਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਜਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰੇ ਦਾ ਜਨ ਮਾਨਿਆ ਕਰਨ ਕਰਾਵੈ ਤਨ ਮੂਲ ਪਛਾਨਿਆ ਜਾ ਕਰਦਾ ਵਿਸਵਾਸ ਪ੍ਰਭਾਇਆ ਤਤ ਗਿਆਨ ਤੇ ਹਮਾਰ ਪ੍ਰਗਟਾਇਆ ਪੈ ਤੀ ਨਿਰਭਾਉ ਹੋਏ ਵਸਾਂ ਨਾ ਜਿਹ ਤੀ ਉਪਜਿਆ ਤੇ ਹਮਾਰ ਸਮਾਨਾ ਬਖਤ ਮਾਹਿਰ ਬਖਤ ਗਡਾਈ ਤਾ ਕਉ ਭੇਨ ਨ ਕਹਿ ਨ ਜਾਈ ਬੁਗ ਜੈ ਬੁਗਜਨ ਹਰ ਬਬੀਕ ਨਾਰਾਇਣ ਮੇਰੇ ਨਾਨਕੀਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਆ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨਾ ਸੰਗ ਠਾਕੁਰ ਕਾਉ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕਾਉ ਪ੍ਰਭ ਪਾਲਨ ਧਾਰਾ ਸੇਵਕ ਰਾਖ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰਾ ਨਾਨਕ ਸੋ ਸੇਵਕ ਸਾਸ ਸਾਸ ਸੁਮਾਰ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੇ ਸਰ ਪਰ ਰਾਖੇ ਆਪਣੇ ਨਾਖ ਦੀ ਵਡਾਈ ਆਪਣੇ ਸੇਵਕ ਨਾ ਜਪਾਈ ਆਪਣੇ ਸੇਵਕ ਕੀ ਆਪ ਪਾਤ ਰਾਖੇ ਤਾਂ ਕਿ ਗਤਮਤ ਕੋਈ ਨਾ ਰਾਖੇ ਪ੍ਰਭ ਕੇ ਸੇਵਕ ਕਾ ਕੂ ਨਾ ਪਾ ਹੂ ਚਾਹੇ ਪ੍ਰਭ ਕੇ ਸੇਵਕ ਉੱਚਦੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦੇਹ ਪ੍ਰਗਟਾਇਆ ਨੀਕੀ ਕੀਰੀ ਮਹਕਾਲ ਰਾਖੇ ਪਸਮ ਕਰੈ ਲਸਕਰ ਕੋ ਰਾਖੇ ਜਿਸ ਕਾ ਸਾਸ ਨਾ ਕੱਢ ਦਿਆ ਤਾਂ ਕੋ ਰਾਖ ਦੀ ਕਰਾਤ ਮਾਨਸ ਜਤਨ ਕਰਤਵ ਪਾਤ ਤਿਸਕੇ ਕਰਤਵ ਬਿਰਥ ਜਾਤ ਮਾਰਾ ਨ ਰਾਖ ਵਰਨਾ ਕੋਈ ਸਰਬ ਜੀਆਂ ਕਾ ਰਾਖ ਸੋਏ ਕਾਹੀ ਸੋਚ ਕਰ ਹਰੀ ਪ੍ਰਾਣ ਜਪ ਨਾਨਕ ਪ੍ਰਭ ਰਾਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀ ਅਪੀ ਅੰਮ੍ਰਿਤ ਹਮੰਤ ਅੰਤਰਾ ਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਤੇ ਸਕੀ ਸ਼ਾ ਵਰਨਾ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਨਾਮ ਸੁਖ ਹਰ ਨਾਮ ਕਾ ਸੰਗ ਨਾਮ ਰਾਸ ਜੋ ਜਨ ਤ੍ਰਿਪਦਾ ਨੇ ਮਹੰਤ ਨਾਮ ਨਾਮ ਸਮਾਨੀ ਉਠਤ ਬੈਠਤ ਸੁਭਤ ਨਾਮ ਕਹੁ ਨਾਨਕ ਜਨ ਕਾ ਸਦ ਕਾਮ ਬੋਲਹੁ ਜਹ ਜਿਹ ਵਾਤਨ ਰਾਤ ਪ੍ਰਭ ਆਪਣਾ ਜਨ ਕੀਨੇ ਦਾਤ ਕਰਹਿ ਭਗਤ ਆਤਮ ਕੈ ਚਾਈ ਪ੍ਰਭ ਆਪਣੇ ਸਿਉ ਰਹਿ ਸੁਮਾਇ ਜੋ ਹੁਆ ਹੁਵਤ ਸੋ ਜਾਨ ਪ੍ਰਭ ਆਪਣੇ ਕਾ ਗੁਣ ਪਛਾਨ ਤਿਸਕੀ ਮਹਿਮਾ ਕਾਨ ਬਖਾਨ ਤਿਸਕਾ ਗੁਣ ਕਹੀ ਕਨਾ ਜਾਨੁ ਆਠ ਪਹਿਰ ਪ੍ਰਭ ਸੇ ਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੀਹ ਮਨ ਤਨ ਆਪਣਾ ਤਿਨ ਜਾਨੰਦੀ ਹੈ ਜੈਨ ਜਾਨ ਆਪਣਾ ਪ੍ਰਭੂ ਸਾ ਤਾ ਸੋ ਜਾਨ ਸਰਤ ਹੋ ਕਾ ਦਾਤਾ ਤੁਸੀਂ ਸਰਣ ਸਰ ਸੁਖ ਪਾਵੈ ਤੁਸਕਾ ਦਰਸ ਸਭ ਪਾ ਮਿਟਾਵੈ ਔਰ ਸਿਆਨ ਸਗਲੀ ਛਾਟ ਦੇਹ ਜਨ ਕੀ ਤੂੰ ਸੇਵਾ ਲਾਗਾ ਮੈਂ ਜਾਨ ਹੂ ਵੀ ਤੇਰਾ ਨਾਨਕ ਦੇਹ ਜਨ ਕੇ ਪੂਜਾ ਹੋ ਸਾਧ ਪੈਰਾ ਸਲੋਕ ਸਾਧ ਪੁਰਖ ਜਨ ਜਾਣਿਆ ਸਾਧੂ ਗੁਰ ਤੁਸਕਾ ਨਾਮ ਤੁਸਕਾ ਸੰਗ ਸੇ ਖੁਦਰਾ ਨਾਨਕ ਹਰ ਗੁਣ ਗਾਵ ਅਸ਼ਟਪਦੀ ਸਾਧ ਗੁਰ ਸਿੱਖ ਕੀ ਕਰਾ ਪ੍ਰਤਪਾਰ ਸੇਵਕ ਔਗੁਰ ਸਦਾ ਦਇਆਲ ਸੇਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨ ਹਰ ਨਾਮ ਉਚਰੈ ਸਭ ਸੇਖ ਬੰਧਨ ਕਾਟ ਗੁਰ ਕਾ ਸਿੱਖ ਪਕਾਰ ਦਿਆਟ ਸਭ ਸੇਖ ਨਾਮ ਧਨ ਦੇ ਗੁਰ ਕਾ ਸਿੱਖ ਉਟਭਾਗੀ ਹੇ ਸਤਿਗੁਰ ਸੇਖਾ ਹਲਤ ਬਲਦ ਸਵਾਰ ਨਾਨਕ ਸਤਿਗੁਰ ਸੇਖਾ ਜੀ ਅਨਾਦ ਸੰਵਾਰ ਗੁਰ ਕਾ ਗ੍ਰਿਹ ਸੇਵ ਗੁਜਰ ਹੈ ਗੁਰ ਕੀ ਆਗਮਨ ਮਹਾਂ ਸਾਹਿ
ਆਪ ਸਕਾਉ ਕਰ ਕਾ ਸੁਨਾ ਜਨਾਵੇ ਹਰਿ ਹਰਿ ਨਾਮ ਸਤਿ ਆਵੇ ਮਨ ਵਿਚਾਰ ਸਤਿਗੁਰ ਕੈ ਪਾਤ ਸੇਵ ਕੀ ਕਾਰਜ ਰਾਜ ਸੇਵਾ ਕਰ ਤੋ ਜਿਨਿਹ ਕਾਮਿ ਤਿਸ ਕਾ ਹੋਤ ਪ੍ਰਭ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੀਐ ਨਾਨਕ ਸੋ ਸੇਵਕ ਗੁਰ ਕੀ ਮਾਤ ਲੀਏ ਵੀ ਸੋ ਵਿਸਵੇ ਗੁਰ ਕਾ ਮਨ ਮਾਨਾ ਸੋ ਸੇਵਕ ਪਰਮੇਸ਼ਰ ਕੀ ਗਤ ਜਾਣਾ ਸੋ ਸਤਿਗੁਰ ਜਿਸ ਰਿਦਾ ਹਰਿ ਨਾਮ ਅਨਕਬਾਰ ਗੁਰ ਕਉ ਬਲ ਜਾਉ ਸਰਵਨਦਾਨ ਜੀ ਕਾ ਦਾਤਾ ਅਠ ਪਹਿਰ ਉਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਹਪਾਰ ਬ੍ਰਹਮ ਜੀ ਕਹਿ ਆਪ ਨਹੀਂ ਕਹਿ ਪਰਮ ਸਹਿ ਸੋ ਸਿਆਨ ਭਲਾਇਆ ਨਾ ਜਾਈਐ ਨਾਨਕ ਐਸਾ ਗੁਰ ਬਿੜ ਪਾਗੀ ਪਾਈਐ ਸਫਰ ਦਰਸਨ ਉਪੇਖਤ ਪੁਨੀਤ ਪਰਸਤ ਚਰਨ ਗਾਇਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ ਸੁਨ ਕਰ ਬਚਨ ਕਰਨ ਆ ਗਾਨੇ ਮਨ ਸੰਤੋਖ ਹਤਮ ਪਤੀਆ ਨੇ ਪੂਰਾ ਗੋਰਾ ਖਿਆ ਜਾ ਕਮ ਅੰਤਰ ਅੰਮ੍ਰਿਤ ਦ੍ਰਿਸ਼ਟ ਪੇਖਾਵੇ ਸੰਤ ਗੁਣ ਬੇਅੰਤ ਕੀ ਉਨ ਨਹੀਂ ਪਾਏ ਨਾਨਕ ਜਿਹ ਪਾਵੇ ਤਹ ਲੈ ਮਲਾਈ ਜਿਹ ਭਾਈ ਗੁਸਤ ਤਨੇਕ ਸਤਿਪੁਰ ਪੂਰਨ ਬਵੇਕ ਕਹਿ ਬੋਲਾ ਬਹੁਤ ਪ੍ਰਾਣ ਅਗਮ ਗੋਚਰ ਪ੍ਰਭ ਨਿਰਵਾਣ ਨਿਰਾਹਾਰ ਨਿਰਵੈਰ ਸੁਖਦਾਇਤਾ ਕੀ ਗਿਉਂਦ ਕਹਿਣਾ ਨਾ ਪਾਈ ਅਨਕ ਭਗਤ ਬੰਧਨ ਨਿਯੁਤ ਕਰਹਿ ਚਰਨ ਕਰਮਲ ਹਿਰਦਾ ਸਿਮਰਹਿ ਸਾਧ ਬਲ ਹਰਿ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਹਪ੍ਰਭ ਜਪਨੇ ਹੁਆਰ ਸੋ ਪਾਵੇ ਜਨ ਕੋਈ ਅੰਮ੍ਰਿਤ ਪੀਵਾ ਅਮਰ ਸੋਇ ਉਸ ਪੁਰਖ ਕਾ ਨਾ ਕਦੇ ਬਿਨਾਹ ਜਾ ਕੇ ਮਨ ਪ੍ਰਗਟ ਗੁਣਤਾ ਆਠ ਪਹਿਰ ਹਰਿ ਕਾ ਨਾਮ ਨੀ ਸਾ ਜਪ ਦੇ ਸੇਵਕ ਦੇ ਮੋਹ ਮਾਇਕ ਸੰਗਨਾ ਰੇ ਮਨ ਮੈਂ ਰਾਖ ਹਰ ਹਰੇਕ ਅੰਧਕਾਰ ਦੀਪਕ ਪ੍ਰਗਾ ਸੇ ਨਾਨਕ ਪਰਮ ਦੁਖ ਤਹਿ ਤੇ ਨਾ ਸੇ ਤਪਤ ਮੈਂ ਠਾਂਡ ਵਰਤਾਏ ਅੰਧ ਪੈ ਦੁਖ ਨਾਠੀ ਪਾਏ ਜਨ ਮਨ ਕੇ ਮਿਟੇ ਆਂਦੇ ਸੇ ਸਾਧੂ ਕੇ ਪੂਰਨ ਉਪਦੇਸੇ ਭਾਵ ਚੁਕਾ ਨਿਰਭਾਵ ਹੋਏ ਬਸੇ ਸਗਲ ਵਿਆਦ ਮਨ ਦੇਖੈ ਨਸੇ ਜਿਸ ਕਾ ਸਾ ਤਨ ਕਿਰਪਾ ਧਾਰੀ ਸਾ ਸੰਗ ਜਪ ਨਾਮ ਰਾਰੀ ਥੇਤ ਪਾਏ ਚੁਕੇ ਪ੍ਰਭ ਕਾ ਮਨ ਸੁਨ ਨਾਨਕ ਹਰਿ ਹਰਿ ਜਸ ਰਵ ਨਿਰਗੁਣਾਵ ਸਰਗੁਣ ਪੀ ਉਹ ਕਲਾ ਤਰਜਨ ਸਗਲੇ ਮੋਹੀ ਆਪਣੇ ਚਰਿਤ ਪ੍ਰਭਾ ਬਨਾਏ ਆਪਣੀ ਕਿਉਂਦਿਆ ਵੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਵ ਨਿਰੰਤਰੀ ਕੋਈ ਸੋਯੋਤ ਪੋਤ ਰਵਿਆ ਰੂਪ ਰੰਗ ਪਾਏ ਪ੍ਰਕਾਸ਼ ਸਾਧ ਕਾ ਸੰਗ ਰਾਜ ਰਚਨਾ ਆਪਣੀ ਕਲ ਧਾਰੀ ਅਨਕ ਬਾ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰਿ ਹਰਿ ਨਾਮ ਕਮਾਵਨਾ ਨਾਨਕੀ ਹੋ ਧਨ ਸਾਰ ਅਸ਼ਟਪਦੀ ਸੰਤ ਜਨ ਮਿਲ ਕਰ ਹੋ ਵਿਚਾਰੀ ਸਿਮ ਨਾਮ ਆਧਾਰ ਔਰ ਉਪਾਵ ਸਮੀਤ ਵਿਸਾਰ ਚਰਨ ਕਮਲ ਰਿਧਮ ਹੁਰ ਧਾਰ ਹੋ ਕਰਨ ਕਾਰਨ ਸੋ ਪ੍ਰਭ ਸਮਰਾਥ ਦ੍ਰਿੜ ਕਰ ਗਹ ਹੋ ਨਾਮ ਹਰਵਾਥ ਇਹੋ ਧਨ ਸੰਚ ਹੋਵਹ ਭਗਵੰਤ ਸੰਤ ਜਨਾ ਕਰ ਨਿਰਮਲ ਬੰਤੀ ਕਾ ਸਰਾਖੋ ਮਨ ਵਾਹਿ ਸਰਬ ਰੋਗ ਨਾਨੂ ਮਿਟ ਜਾਹਿ ਜਿਹ ਧਨ ਕਾ ਉਚਾਰ ਕੁੰਟ ਉਠਤਾਵੈ ਸੋ ਧਨ ਹਰਿ ਸਿਵਾ ਦੁ ਪਾਵਹਿ ਜਿਸ ਸੁਖ ਕਾ ਨਿਤ ਬਾਂਛ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਾ ਕਰਹਿ ਭਰੀ ਕਰਨ ਸਾ ਸੋਭਾ ਪਜ ਹਰਿ ਕੀ ਸਰਣ ਜਨ ਕੇ ਪਾਵੀ ਰੋਗ ਨਾ ਜਾਇ ਰੋਗ ਮਿਟ ਹਰਿ ਅਵਖਤ ਲਾਇ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹ ਪ੍ਰਵਾਨ ਮਨ ਪ੍ਰਬੋਧ ਹਰਿ ਕਾ ਨਾਇ ਦਹਿ ਦੇ ਤਾਵ ਤਾਵ ਠਾਇ ਤਾਕ ਬਿਘਨ ਰਗ ਕੋਇ ਜਾ ਕਰ ਦਾ ਬਸ ਹਰਿ ਸੋਇ ਕਰ ਤਾਤਿ ਠੰਡਾ ਹਰਿ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਭ ਪੂਰਨ ਹੋਇ ਆਸ ਭਗਤ ਭਾਇ ਆਤਮ ਪ੍ਰਗਾਹ ਤਿਤ ਘਰ ਜਾਇ ਬਸ ਅਵਨਾਸੀ ਕਹੁ ਨਾਨਕ ਕਾਟਿ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੁਕਾ ਚੁਕਾ ਚਾਇ ਆਵਾਗਮਨ ਮਿਟੈ ਪ੍ਰਭ ਸਿਵਾ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਹੁ ਉਧਾਰ ਹਰਿ ਹਰਿ ਸਿਮਰ ਪ੍ਰਾਨ ਆਧਾਰ ਅਨਕੀ ਉਪਾਵ ਨ ਛੂਟਨ ਹਾਰੀ ਸਿਮਰਤ ਸਾ ਸਤਬੀਰ ਵਿਚਾਰੀ ਹਰਿ ਕੀ ਭਗਤ ਕਰਹੁ ਮਨ ਲਾਇ ਮਨ ਬੰਛਤ ਨਾਨਕ ਪਰ ਪਾਇ ਸੰਗ ਨ ਚਾਰ ਤੇਰਾ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸਤਮੀਤ ਕੁਟੰਬ ਅਰ ਬਨਤਾਇੰਤੇ ਕਹੁ ਤੁਮ ਕਵ ਸਨਾਥ ਰਾਜ ਰੰਗਮੈ ਵਿਸਤਾਰੰਤੇ ਕਹੁ ਕਉ ਛੁਟਕਾਰ ਆਸਹ ਹਸਤੀ ਰਾਥ ਸਵਾਰੀ ਝੂਠਾ ਡੰਫ ਝੂਠ ਪਾ ਸਾਰ ਜਿੰਦੀਏ ਤਿਹ ਬੁਝਾ ਨਾ ਬੇਗਾਨ ਨਾ ਵਿਸਾ ਨਾਨਕ ਪੁਛਤਾ ਨਾ ਗੁਰ ਕੀ ਮਾਤ ਤੂੰ ਦੇਹ ਇਆ ਨੇ ਭਗਤ ਬਿਨਾ ਬਾ ਡੂਬੇ ਸਿਆ ਨੇ ਹਰ ਕੀ ਭਗਤ ਕਰ ਮਨ ਵੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖ ਮਨ ਵਾਹੀ ਜਨਮ ਜਨਮ ਕੇ ਕਿਰ ਵਿਖ ਜਾਹੀ ਆਪ ਜਪ ਹੋ ਅਵਰਾ ਨਾਮ ਜਪਾਵ ਹੋ ਸੁਨਤ ਕਹਿਤ ਰਹਿਤ ਗਤ ਪਾਵ ਹੋ ਸਾਰ ਭੂਤ ਸਦਾਰ ਗੁਣ ਨਾਮ ਸਹਿ ਸੁਭਾਵ ਨਾਨਕ ਗੁਣ ਗਾਵ ਗੁਣ ਗਾਵਤ ਤ੍ਰਿ ਉਤਰ ਸਮੈੜ ਬਿਨਸ ਜਹ ਹੋਮੈ ਬਿਖ ਪੈਲ ਹੋ ਹਿ ਅਚੰਤ ਬਸਾ ਸੁਖ ਨਾਲ ਸਾਸ ਗ੍ਰਾ ਸਰ ਨਾਮ ਸੰਭੈਲ ਛੜ ਸਿਆਨੁ ਸਗਲੀ ਮਨਾ ਸਾਸ ਸੰਗ ਪਾਵ ਸਚ ਧਨਾ ਹਰ ਪੂੰਜੀ ਸੰਚ ਕਰ ਵਿਵਹਾਰੀ ਹੋ ਸੁਖ ਦਰਗਾ ਜਕਾਰ ਸਰਵ ਨਿਰੰਤਰੀ ਕੁਦੀ ਕਹੁ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪ ਏਕੋ ਸਹਿ ਲਾਹੀ ਏਕ ਸਿਮਰੇ ਕੋ ਮਨਾਹੀ ਏਕ ਸਕੇ ਗੁਣ ਗਾਵ ਅਨੰਤ ਮਨ ਤਾ ਜਾਵ ਏਕ ਭਗਵੰਤੀ ਕੋ ਏਕ ਏਕ ਹਰਿਆ ਪੂਰਨ ਪੂਰੇ ਪ੍ਰਭ ਆਪ ਅਨਕ ਵਿਸਥਾਰ ਏਕ ਦੇਵ ਏਕ ਆਰਾਧ ਪ੍ਰਾਸ਼ਦ ਕੇ ਮੰਤਰ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਓ ਸਰਣ ਆਇ ਨਾਨਕੀ ਪ੍ਰਭ ਬੇਅੰਤੀ ਆਪਣੀ ਭਗਤੀ ਲਾਇ ਅਸ਼ਟਪਦੀ
ਜਾਚਕ ਜਾਂ ਜਾਚ ਪ੍ਰਭਦਾਨ ਕਰ ਕਿਰਪਾ ਦਿਵ ਹਰ ਨਾਮ ਸਾਧ ਜਨਕ ਮਾਂਗਾ ਤੂਰ ਪਾਰ ਬ੍ਰਹਮ ਸਰਦਾ ਪੂਰ ਸਦਾ ਸਦਾ ਪ੍ਰਭ ਕਿਵਨ ਗਾਇਵ ਸਾ ਸਾ ਪ੍ਰਾਪਤ ਮਹਿ ਧਿਆਵ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰ ਪ੍ਰਭ ਕੀ ਨਿਤ ਨੀਤ ਏ ਕੋਟ ਏਕੋ ਆਧਾਰ ਨਾਨਕ ਮਗ ਨਾਮ ਪ੍ਰਭ ਸਾਧ ਪ੍ਰਭ ਕੀ ਦ੍ਰਿਸ਼ਟ ਮਹਾਸੁਖ ਹੋਇਆ ਰਹ ਪਾਪ ਬਿਰਲਾ ਕੋਈ ਜਨ ਚਾਖੇ ਸੇ ਜਾਨ ਦ੍ਰਵਤਾ ਨ ਪੂਰਨ ਪੁਰਖ ਨਹੀਂ ਡੋਲਾ ਨ ਸੁਬਰ ਭਰੇ ਪ੍ਰੀ ਬਰਾ ਸੰਗ ਪੂਜਾ ਚਾਵ ਸਾਧ ਕਾ ਸੰਗ ਪਰਿ ਸਰਨਾਨ ਸਭ ਤਿਆਗ ਅੰਤਰ ਪ੍ਰਗਾ ਸੰ ਤਿਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸਜ ਨਾਨਕ ਨਵਰਤਿ ਸੁਖ ਸੇਵਕ ਮਨ ਸਾ ਪੂਰੀ ਭਏ ਸਾਧ ਗੁਰ ਤਿਨ ਨਿਰਮਲ ਮਾਤ ਲਾਈ ਜਨ ਕਉ ਪ੍ਰਭ ਹੋਇਓ ਦਇਆਲ ਸਿਵ ਕਿਉ ਨ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨ ਵਰਨ ਦੁਖ ਪ੍ਰਭ ਗਇਆ ਇਸ ਪੁਨਿ ਸਰਦਾ ਸਾ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾਥ ਲਿਆ ਮਿਲਾਇ ਨਾਨਕ ਭਗਤੀ ਨਾਮ ਸਮਾਇ ਸੋ ਕਿਉਂ ਬਿਸਰੈ ਜੇ ਕਾ ਨ ਪਾਨਾ ਸੋ ਕਿਉਂ ਬਿਸਰੈ ਜੇ ਕੀਆ ਜਾਨਾ ਸੋ ਕਿਉਂ ਬਿਸਰੈ ਜਨ ਸਭ ਗਿਹ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਰਾਖੈ ਸੋ ਕਿਉਂ ਬਿਸਰੈ ਜੇ ਵਿਖਦੇ ਕਾਟ ਹੈ ਜਨਮ ਜਨਮ ਕਾ ਟੂਟਾ ਕਾਟ ਹੈ ਗੁਰਪੁਰਾ ਤਾ ਦੇਹ ਬੁਝਾਇਆ ਪ੍ਰਭ ਆਪਣਾ ਨਾਨਕ ਜਾਣ ਤੇ ਆਇਆ ਸਾਜਨ ਸੰਤ ਕਰੋ ਜੀ ਹੂ ਕਾ ਮਾਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸਿਖ ਪਾਇ ਵਹ ਆਪ ਜਪ ਆਪ ਰਹਿ ਨਾਮ ਜਪਾਇ ਵਹ ਭਗਤ ਪਾਇ ਦਰਜਾ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਗੂੜਤ ਜਾਤ ਪਾਇ ਵਿਸਰਾਮ ਸਗਲ ਦੁਖ ਆਵਤ ਨਾਸ ਨਾਨਕ ਨਾਮ ਜਪ ਗੁੰਤਾਸ ਉਪਜੀ ਪ੍ਰੀਤ ਪ੍ਰੇਮ ਰਾਹ ਚਾਉ ਮਨ ਤਨਾਂਤਰੀ ਹੀ ਸਵੈ ਉਨੀ ਤ੍ਰਿਪੇਹ ਦਰਸ ਸੁਖ ਹੋਇ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨ ਕਾ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਵਹਿ ਦੂਜੈ ਕਰਮਇਆ ਗੁਰਪ੍ਰਸਾਦ ਨਾਮ ਜਪ ਲਇਆ ਤਾ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਵ ਸਮਾਇ ਪ੍ਰਭ ਸੰਤ ਦੀਨ ਦਇਆਲ ਭਗਤ ਵਸਲ ਸਦਾ ਕਿਰਪਾਲ ਅਨਾਥ ਅਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤ ਪਾਲਾਦ ਗੁਰ ਕਾਰਨ ਕਰਤਾਰ ਭਗਤ ਜਨ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋਹਿ ਪਨੀਤ ਭਗਤ ਭਾਇ ਲਾਵੈ ਮਨ ਹੀਤ ਹਮ ਨਿਰਗੁਣੀ ਆਰ ਨੀਚ ਆਜਾ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਈ ਨਿਮ ਖਰ ਕੇ ਗੁਣ ਗਾਇ ਅਨਕ ਰਾਜ ਭੋਗ ਬਟੇ ਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਵਾ ਭੋਜਨ ਕਾ ਪਰ ਸੰਗੀਤ ਰਸਨਾ ਜਾਪਤੀ ਹਰ ਹਰ ਨੀਤ ਭਲੀ ਸੋ ਕਰਨ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਾਪਤੀ ਹੁ ਨਿਵਾਸ ਸਰਵ ਸੁਖਨਾ ਨੂੰ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਭੀ ਫਿਰ ਜਾ ਬਸ਼ਪਤੀ ਜਬ ਆਕਾਰ ਹੁਕਾਸ਼ਨਾ ਦ੍ਰਿਸ਼ਟੀ ਤਬ ਆਪ ਤਬ ਕਹਿਤੀ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕੇ ਸੰਕਮਾਦ ਜਬ ਇਸਕਾ ਵਰਨ ਚਿਹਨਾ ਜਬ ਤੂ ਤਬ ਹਰ ਸੋਗ ਕਹ ਕੇ ਸਭ ਆਪਦ ਜਬ ਆਪਨ ਆਪ ਆਪਾਰ ਬ੍ਰਹਮ ਦਾ ਮੋਹ ਕਹਾ ਕੇ ਹੋਤ ਪਰਮਾਪਨ ਖਿਲਾ ਵਰਤੀ ਜਾ ਨਾਨਕ ਕਰਨ ਆਨਾ ਦੂਜਾ ਜੈ ਹੋਵਤ ਪ੍ਰਭ ਕੀ ਵਰਤਨ ਤੈ ਬੰਧ ਮੁਕਤ ਕਹੋ ਕਿਸ ਕਹੋ ਗਨ ਜਾਵੀ ਕਹ ਹਰ ਗੁਮਾ ਉਪਾਰ ਤਵ ਨਰਕ ਸੁਰਗ ਕਹੋ ਕੌਣ ਅਵਤਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਇ ਤਬ ਸਿਵ ਸਖਤ ਕਹੋ ਕਿ ਤਠਾਇ ਜਾਵੇ ਆਪ ਆਪ ਆਪਣੇ ਜੋ ਤਰਾ ਤਬ ਕੌਣ ਨਿਡਰ ਕੌਣ ਕਾ ਡਰ ਆਪਣ ਚਲ ਤਾਪ ਕਰਨ ਨਾਨਕ ਠਾਕੁਰ ਗੁਮੇ ਅਪਾਰ ਅਵਨਾਸੀ ਸੁਖ ਆਪਣਾਸਨ ਤਹ ਜਨਮ ਵਰਨ ਕਹੋ ਕਹ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਇ ਤਬ ਜਮ ਕੀ ਤ੍ਰਾਸ ਕਹ ਹੋ ਕੇ ਸੋਇ ਜਬ ਅਵਗਤ ਆ ਗੋਚਰ ਪ੍ਰਭੀ ਕਹ ਤਬ ਚਤੁਰ ਗੁਪਤ ਕੇ ਪੂਛਤ ਰੇਖਾ ਜਬ ਨਾਥ ਨਿਰੰਜਨ ਆ ਗੋਚਰ ਕਹਿ ਤਬ ਕੌਣ ਛੁੱਟੇ ਕੌਣ ਬੰਧਨ ਬਾਧੀ ਆਪਣਾ ਆਪ ਆਪ ਹੀ ਆਚਰ ਜਾ ਨਾਨਕ ਆਪਨ ਰੂਪ ਆਪ ਹੀ ਅਪਰ ਜਾ ਜਹ ਨਿਰਮਲ ਪੁਰਖ ਪੁਰਖ ਪਾਤ ਹੋਤਾ ਤਹ ਬਿਨ ਵੈਲ ਕਹ ਹੋ ਗਿਆ ਦੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤਹ ਕੌਣ ਕਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ ਤਹ ਸ਼ਾਲ ਸ਼ਦਰ ਲਗਤ ਕਹੋ ਗੀਸ ਜਹ ਜੋਤ ਸਰੂਪ ਜੋ ਸੰਗ ਸਮਾਵੈ ਤਹ ਕਿਸੈ ਭੂਖ ਕਵਨ ਦ੍ਰਵਤਾਵ ਕਰਨ ਕਰਾਵਨ ਕਰਨ ਆਨਾਨ ਕਰਦੇ ਕਾ ਨਾ ਸਮਾਰ ਜਬ ਆਪਣੇ ਸੁਭਾ ਆਪਣ ਸੰਗ ਬਨਾਇ ਤਾਪ ਕਵਨ ਵਾਯੁ ਵਾ ਮਿੱਤਰ ਸੁਤ ਪਾਇ ਜਹ ਸਰਬ ਕਲਾ ਆਪ ਹੈ ਪਰਵੀਨ ਤਹ ਵੇਦ ਕਤੇਬ ਕਹ ਕੁ ਚੀਨ ਜਬ ਆਪਣ ਆਪ ਆਪੁਰ ਤਾਰ ਤਵ ਸਗਨ ਅਬ ਸਗਨ ਕਹ ਵਿਚਾਰ ਜਹ ਆਪਨ ਊਚ ਆਪਣ ਆਪ ਨਿਗਰਾ ਤਹ ਕੌਣ ਠਾਕੁਰ ਕੌਣ ਕਹਿਆ ਚੇਰਾ ਬਿਸਮਨ ਬਿਸਮਰੇ ਬਿਸਮਾ ਨਾਨਕ ਆਪਣੀ ਕਾ ਜਾਨ ਹੋ ਆਪ ਜਹ ਛਾਲਿਆ ਸ਼ੇਦ ਭੇਦ ਸਮਾਇਆ ਊਹਾ ਕਸਬ ਆਪਨ ਮਾਇਆ ਆਪਸ ਕਉ ਆਪ ਆਦੀਸ ਦੇਹੁ ਗੁਣ ਕਾ ਨਾ ਪ੍ਰਵੀਸ ਜਹੀ ਕਹ ਏਕ ਏਕ ਭਗਵੰਤਾ ਤਹ ਕੌਣ ਚਿੰਤ ਕਹ ਲਾਗੈ ਚਿੰਤਾ ਜਹ ਆਪਨ ਆਪ ਆਪਤੀ ਆਰਾ ਨਹ ਕੌਣ ਕਥਾ ਕੌਣ ਸੁਨਨੇ ਹਰ ਬਿਆਨ ਦੂਜ ਤੇ ਊਚਾ ਨਾਨਕ ਆਪਸ ਕਉ ਆਪ ਪਾਹੂਚਾ ਜਹ ਆਪ ਰਜੋ ਪ੍ਰਪੰਚ ਆਕਾਰ ਦੇਹੁ ਗੁਣ ਮੰਜਨ ਵਿਸਾਰ ਪਾ ਪੁਨ ਤਹ ਭਈ ਕਹਾਵਤ ਕੁ ਨਰ ਕੋ ਸਰਗੁਣ ਛਾਵਤ ਆਲ ਜਾਲ ਮਾਇਆ ਜੰਜਾਲ
ਹਾਂ ਮੈਂ ਬੋ ਪਰਮ ਵੈ ਪਾਰ ਦੂਸੁ ਹਮਾਨ ਅਪਮਾਨ ਅਨਕ ਪ੍ਰਕਾਰ ਕੀ ਉਪਖਿਆ ਨਾਪਨ ਕੀ ਲਾਭ ਕਰ ਦੀਖੈ ਅਖੀਲ ਸੰਕੋਚੈ ਤਨ ਅਨਕ ਏਕ ਜਹਾਂ ਅਵਗਤ ਭਗਤ ਨਹਿ ਆਪ ਜਹਾਂ ਪਸਰੈ ਪਾ ਸਾਰ ਸੰਤ ਪ੍ਰਤਾਪ ਦੋਹੁ ਪਹਿ ਕਾ ਆਪ ਹੈ ਤਨਿ ਉਨਕੀ ਸੋਭੈ ਨਹੁ ਬਨਿ ਆਪ ਹੈ ਕਉਤ ਕਰੇ ਅਨੰਦ ਚੂਅ ਜਾ ਪੈ ਰਹਿ ਭੋਗ ਨਿਰਜੋਗ ਜਹ ਪਾਵਤ ਸਾ ਪੰਨਾ ਲਾਵੈ ਜਹ ਪਾਵਤ ਅਖੀਲ ਖਿਲਾਵੈ ਬੀ ਸਮਾਰਿਆ ਥਾ ਹੈ ਗਣਤਾ ਤੋਲੈ ਜਿਉਂ ਬੁਲਾਵਹਿ ਤਿਉ ਨਾਨਕ ਦਾਸ ਬੋਲੇ ਸਲੋਕ ਜੀ ਜੰਦ ਕੇ ਠਾਕੁਰ ਆਪ ਵਰਤਨ ਹਾਰ ਨਾਨਕ ਕੋ ਪਸਰਿਆ ਦੂਜਾ ਕਹ ਦ੍ਰਿਸ਼ਟਾ ਰਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪ ਹੀ ਕਾ ਵਿਸਤਾਰ ਜਾਂਦ ਪਾਵੇ ਤਮ ਸ੍ਰਿਸ਼ਟੀ ਉਪਾਈ ਆਪਣਾ ਭਾਣ ਲਏ ਸਮਾਏ ਤੁਮ ਤੇ ਬਿਨ ਨਹਿ ਕਿਛ ਹੋਏ ਆਪ ਨੂੰ ਸੂਤ ਸਭ ਜਗਤ ਪੁਰੇ ਜਾ ਕੋ ਪ੍ਰਭ ਜੀਵ ਆਪ ਜਾਏ ਸਚ ਨਾਮ ਸੋਇ ਜਨ ਪਾਏ ਸੋ ਸਮੁੰਦਰ ਸੀ ਤਤ ਕਬੀਰਤਾ ਨਾਨਕ ਸਭ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭ

ਬੰਧਨ ਤੋੜ ਪਏ ਨਿਰਵੈਰ ਅੰਧਨ ਪੂਜਾ ਗੁਰ ਕੇ ਪੈਰੇ ਲੋਕ ਸੁਖੀ ਹੈ ਪਰਲੋਕ ਸੁਖੀ ਰੇ ਨਾਨਕ ਹਰਿ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਇਬ ਪ੍ਰਭ ਪਰਮਾਨੰਦ ਰਾਮ ਨਾਮ ਤਾਤ ਕਰਹੁ ਵਿਚਾਰ ਦੁਰਲਭ ਦੇਹ ਕਾ ਕਰਹੁ ਉਦਾਰ ਅੰਮ੍ਰਿਤ ਬਚਨ ਹਰਿ ਕੇ ਗੁਣ ਗਾਇ ਉਪਰਾਂ ਤਨ ਕਹਿ ਹੈ ਸਵਾ ਵਾਠ ਪਹਿ ਰੂਪ ਰਾਬੀ ਖਮ ਨੇਰਾ ਮਿਟਿਆ ਗਿਆਨ ਬਿਨਸੈ ਅੰਧੇਰਾ ਸੋਨ ਉਪਦੀ ਹਿਰਦੈ ਬਸਾਵ ਮਨ ਛੇ ਨਨ ਫਿਰ ਪਾਇਬ ਹਰਤ ਪਲਤ ਦੁਏ ਲਿਹੁ ਸਵਾ ਰਾਮ ਨਾਮ ਅੰਤਰ ਅਵਤਾਰ ਪੂਰੇ ਵਰਗ ਪੂਰੀ ਦੀਖਿਆ ਜਿ ਮਨ ਬਸਾ ਤੇ ਸਾਚ ਪ੍ਰੀਖਿਆ ਮਨ ਤਾ ਨਾਮ ਜਪ ਹਲੇ ਬਲਾਈ ਦੁਖ ਤਰ ਮਨ ਤੇ ਪਾਵ ਜਾਏ ਸਚ ਬਾ ਪਾਰ ਕਰ ਹੁਆ ਪਾਰੀ ਦਰਗਨ ਵਹਿ ਕਿਵ ਤੁਮਾਰੀ ਏਕਾ ਟੀਕ ਰਖ ਹਉ ਮਨ ਵਾਹੀ ਨਾਨਕ ਬਹ ਨ ਆਵਹਿ ਜਾਹੀ ਤਿਹ ਤੇ ਦੂਰ ਕਹਾਂ ਕੋ ਜਾਏ ਉਬਰਾ ਰਖ ਨਾਰ ਤੇ ਆਈ ਨਿਰਭਉ ਜਪੈ ਸਕਲ ਪਾਵ ਮਿਟਾਏ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿ ਪ੍ਰਭ ਰਾਖ ਦਿਹ ਨਾਹੀ ਦੂਖ ਨਾਮ ਜਪਤ ਮਨ ਉਦ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਹ ਜਾਨ ਕਉ ਕੋਇ ਨ ਪਹਚਨਾਰ ਸੇ ਰੂਪ ਠਾਡਾ ਗੁਰ ਸੂਰਾ ਨਾਨਕ ਤਾਗਿ ਕਾਰਜ ਪੂਰਾ ਮਹਿਤ ਪੂਰੇ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸਨ ਸੁੰਦਰ ਹਾ ਰੂਪ ਤਾਨ ਸੇਵਾ ਸਿਵ ਪ੍ਰਵਾ ਅਨੰਤਰ ਜੈ ਗੁਰੂ ਪ੍ਰਧਾਨ ਜਿ ਮਨ ਬਾਸਾ ਸੋਤਨ ਹਾਲ ਦਾਗ ਨਿਕਟ ਨਾਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾ ਸੰਗ ਨਾਨਕ ਹਰ ਧਿਆਇਆ ਸਰੋਕ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਦਰ ਪ੍ਰਭ ਡੀਠਾ ਨਾਮ ਪ੍ਰਭੁ ਕਲਾ ਗੰਭੀਠਾ ਸਗਲ ਸਮਿਗਰੀ ਇਕ ਸਕਟ ਮਾਹਨ ਕਰੰਗ ਨਾਨਾ ਦ੍ਰਿਸ਼ਟਾ ਹੀ ਨਵ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹ ਮਸ ਕਬ ਸਰਾਮ ਸੋਨ ਸਮਾਦ ਅਨਹਤ ਤਹਿਨਾਦ ਕਹਿ ਨਾ ਜਾਇ ਅਚਰਜ ਸਮਾਦ ਦੀਖਿਆ ਜ ਸਭ ਦਿਖਾਇ ਨਾਨਕ ਤਿਹ ਜਨ ਸੋਝੀ ਪਾਈ ਸੋ ਅੰਤਰ ਸੋ ਬਹਿਰ ਅਨੰਤ ਕਾਟ ਕਾਟ ਵਿਆਪ ਰਹਿਆ ਭਗਵੰਤ ਤਰਨ ਵਾਹਿ ਆਕਾਸ ਪਾਇ ਆਰ ਸਰਵ ਲੋਕ ਪੂਰਨ ਪ੍ਰਤ ਪਾਰ ਬੰਦ ਤਿਨ ਪਰਬਤ ਹੈ ਪਾਰ ਬ੍ਰਹਮ ਜੈ ਸੀ ਅਗਤ ਸਕਰਮ ਪੌਣ ਪਾਣੀ ਵਹਿ ਸੁੰਦਰ ਵਾਹਿ ਚਾਰ ਕੁੰਟ ਦਹ ਦਿਸੇ ਸਮਵਾਹਿ ਦੇ ਪਿਆਨਾ ਨਹਿ ਕੋ ਠਾਕੁਰ ਪ੍ਰਸਾਦ ਨਾਨਕ ਸੁਖ ਪਾਇ ਵੀਰ ਪ੍ਰਾਨ ਸਿਮਰਤ ਮਾ ਦੇਖ ਸਸੀ ਅਰ ਸੂਰ ਨਖ ਯਾਤਰ ਮਹੀਕ ਬਾਣੀ ਪ੍ਰਭ ਕੇ ਸਾਹਿਬ ਕੋ ਬੋਲਿਆ ਵਾ ਡੋਲ ਨ ਕਹੁ ਡੋਲੈ ਸਰਬ ਕਰਾਕਾਰ ਖੇਲੈ ਖੇਲ ਮੋਲ ਨਾ ਪਾਇਆ ਗੁਣ ਹੈ ਮੋਲ ਸਰਵ ਜੋਤ ਮਹਿ ਜਾ ਕੀ ਜੋਤ ਧਾਰਹੁ ਸਵਾਮੀ ਓਤ ਪੋਤ ਗੁਰ ਪ੍ਰਸਾਦ ਪਰਮ ਕੰਦਾ ਨਾਨਕ ਦੇਨ ਵਾਹਿਗੁਰੂ ਬਸਾਸ ਸੰਤ ਜਨਕ ਅਭੀਖ ਸਾਹਿਬ ਬ੍ਰਹਮ ਸੰਤ ਜਨਕ ਹਿਰਦਾ ਹਵ ਧਰਮ ਸੰਤ ਜਨਾ ਸੁਨਿ ਸਭ ਵਚਨ ਸਰਵਿਆਪੀ ਰਾਮ ਸੰਗ ਰਚਨ ਜਨ ਜਾਤਾ ਤੁਖੀ ਹਰਹਿਤ ਸਾਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਈ ਸੋਈ ਸੁਖ ਮਾਨ ਕਰਮ ਕਰਮ ਨਾਰ ਪ੍ਰਭ ਜਾਨ ਅੰਤਰ ਬਸਿ ਬਾਹਰ ਵੀ ਉਹ ਨਾਨਕ ਦਰਸ਼ਨ ਦੀ ਸਾ ਮੋਹਿ ਆਵ ਸਾਧ ਕੀਆ ਸਭ ਸਾਤ ਉਤੇ ਪ੍ਰਾਪਤੀ ਸਗਲੀ ਉਤਪਾਤ ਤਿਹ ਪਾਵੇ ਤੰ ਕਰੇ ਵਿਸਥਾਰ ਤਿਹ ਪਾਵੇ ਤੰ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਹ ਪਾਵੇ ਤਿਹ ਲੈ ਮਿਲਾਇ ਕਵਨ ਨਿਕਟ ਕਵਨ ਕਹੀਆ ਦੂਰਾ ਪਿਆ ਪਾ ਪਾਰ ਪੂਰੇ ਅੰਤਰਗਤ ਜਿਹਾ ਜਨਾਇ ਨਾਨਕ ਦੇ ਜਨਾ ਬੁਝਾਈ ਸਰਭੂਤਾ ਵਰਤਾਰਾ ਸਰਬ ਨੈਨਾ ਪੀਖ ਨਾਰਾ ਸਗ ਸਮਗਰੀ ਜਾ ਕਾ ਤਨਾ ਪੰਜਾ ਸਾਹਿਬ ਹੀ ਸੁਨਾਇਆ ਮਨਜਾਨੀ ਖੀਰ ਬਣਾਇਆ ਗਿਆ ਕਾਰੀ ਕਿਨੀ ਮਾਇਆ ਸਭ ਕੇ ਮੈਂ ਲਿਵ ਤੋ ਰਹੇ ਜੋ ਕਿਛ ਕਹਿਣਾ ਸੋ ਆਪ ਹੀ ਕਹਿ ਆ ਗਿਆ ਵੈ ਆ ਗਿਆ ਜਾਇ ਨਾਨਕ ਜਾਂ ਭਾਵੇ ਤਨ ਸਮਾਇ ਤੇ ਹੋਏ ਸੋ ਨਾਹੀ ਬੁਰਾ ਊਰੈ ਕਹੁ ਕਹਿਣੇ ਕਾਸ਼ ਕਰਾ ਭਲਾ ਕਰ ਦੂਤਾ ਤਨ ਕੀ ਆਪੇ ਜਾਣੇ ਆਪਣੇ ਜੀ ਕੀ ਆਵ ਸਾਚ ਤਾਰ ਸਭ ਸਾਚ ਓਤ ਪੋਤ ਆਪਣਾ ਸੰਗਰਾਜ ਤਾ ਕੀ ਕਦਮਿਤ ਕਹੀ ਨਾ ਜਾਏ ਦੂਸਰੋ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੀ ਹੋ ਜਾਣ ਜੋ ਜਾਣ ਤੇ ਸਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸ ਰਦਾ ਭਗਵੰਤ ਧਨ ਧਨ ਧਨ ਜਨਾਇਆ ਜਿਸ ਪ੍ਰਸਾਦ ਸਭ ਜਗਤ ਉਤਰਾਇਆ ਜਨ ਆਵਨ ਕਹਿ ਹੈ ਸਵਾਉ ਜਨ ਕਾ ਸੰਗ ਜਿਤ ਆਵੈ ਨਾਉ ਆ ਮੁਕਤ ਮੁਕਤ ਕਰਾਇ ਸੰਸਾਰ ਨਾਨਕ ਦੇਹ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵੈ ਅਸ਼ਟਪਦੀ ਪੂਰੇ ਗੁਰ ਕਾ ਸੁਨੇ ਉਪਦੇਸ ਪਾਰ ਬ੍ਰਹਮ ਨਿਕਟ ਕਰ ਭੀਖ ਸਾਸ ਸਾ ਸਿਮਰਹ ਗੋਬਿੰਦ ਮਨ ਅੰਤਰ ਕੀ ਉਤਰਾ ਚੇਂਦਾਸ ਅਨਿਤ ਤਿਆਗ ਤੁਰੰਗ ਸੰਤ ਜਨਾਂ ਕੀ ਤੂਰ ਮਨ ਮੰਗ ਆਪ ਛੋੜ ਬੇਨਤੀ ਕਰ ਹੋ ਸਾਧ ਸੰਗ ਅਗਨ ਸਾਗਰ ਤਰ ਹੋ ਹਰ ਧਨ ਕੀ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧਸੰਗ ਪਦ ਪਰਮਾਨੰਦ ਨਰਕ ਨਿਵਾਰ ਉਧਾਰ ਜੀਓ ਗੁਣ ਗੋਬਿੰਦ ਅੰਮ੍ਰਿਤ ਰਹਿ ਪੀਓ ਚੇਤ ਚਤਵ ਨਾਰਾਇਣੀ ਕੀ ਗੁਰੂ ਜਾ ਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬੈਰੰ ਬੈਰ ਨਾਨਕ ਜੀ ਅਕਾਇ ਆਧਾਰ ਉੱਤਮ ਸਲੋਕ ਸਾਧਗੀ ਬਚਨ ਅਮਲੀਕ ਲਾਲ ਰਤਨ ਸਤਨਤ ਕੁਮਾਰ ਤੋਦ ਉਧਾਰ

ਤਿਸ ਗੁਰ ਕਹੁ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛਡਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸੱਜਣ ਮਿਲੇ ਸੱਜਣਾ, ਜਿਨ ਸਤਿਗੁਰ ਨਾਲ ਪਿਆਰ। ਮਿਲ ਪ੍ਰੀਤਮ ਤਿਨੀ ਧਿਆਇਆ, ਸੱਚੇ ਪ੍ਰੇਮ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ।

वाहिगुरु जी का खालसा, वाहिगुरु जी की फतेह। सतनाम श्री वाहिगुरु साहिब जीओ। एक ओंकार सतनाम करता पुरख, निर्भउ निर्वैर अकाल मूरत, आजूनी सैभं गुरप्रसाद जप। आद सच जुगाद सच है भी सच, नानक होसी भी सच। सोचै सोच ना होवे जे सोची लखवार, चुपै चुप ना होवे जे लाए रहा लवतार। भुखिया भुख ना उतरी जे बन्ना पुरिया भार, सह स्याण पा लख होए तक ना चले नाल। किव सचियारा होई है किव कूड़ै तुटै पाल, हुक्म रजाई चलना नानक लिखिया नाल। हुक्मी होवन आकार हुक्म ना कहया जाई, हुक्मी होवन जी हुक्म लै वडियाई। हुक्मी उत्तम नीच हुक्म लिख दुख सुख पाई है, एक ना हुक्मी बख्शीस एक हुक्मी सदा पवाइय। हुक्मै अंदर सब को बाहर हुक्म ना कोई, नानक हुक्मै जे बुझै ता हमै कहे ना कोई। गावे को तान होवे किसै तान, गावे को दात जाने निशान। गावे को गुण वडियाइयां चार, गावे को विद्या विखम विचार। गावे को साज करे तन खेह, गावे को जी अलै फिर देह। गावे को जापै दसै दूर, गावे को वेखै हादरा हदूर। कथना कथी ना आवे तोट, कथ कथ कथी कोटि कोट कोट। देंदा दे लैंदे थक पाहे, जुगा जुगंतर खाही खाहे। हुक्मी हुक्म चलाए राहु नानक, विगसै वे परवाहो। साचा साहिब साच नाए, भाख्या भाओ अपार। आखे मंगै देह देह दात करे दातार, फिर के अगै रखिए जित दसै दरबार। मोह के बोलन बोलिए जे सुन तरे प्यार। अमृत वेला सच ना उड़ियाई विचार, करमी आवे कपड़ा नदरी मोख दुआर। नानक एवे जानिए सब आपे सचियार, थापिया ना जाए कीता ना होए आपिया। निरंजन सोए जिन सेवे आतन पाया मान, नानक गाविए गुणी निधान। गाविए सुनिए मन रखिए भाओ, दुख पर हर सुख घर लै जाए। गुरमुख नादन गुरमुख वेदन, गुरमुख रहया समाई। गुर ईश्वर गुर गोरख ब्रह्मा, गुर पार्वती माई। जे हो जाना आख नाहीं कहना कस ना जाई, गुरा इक दे बुझाई। सबना जिया का इक दाता, सो मैं विसर न जाई। तीर्थ नावा जे तिस भावा, उन भाणे के नाए। करी जे ती सिर ठुपाई, वेखा उन करमा के मिलै लई। मत विच रतन जवाहर माणक, जे एक गुर की सिख सुनी। गुरा एक देह बुझाई, सबना जिया का एक दाता, सो मैं विसर न जाई। जे जुग चारे आर जा होर दसूनी होए, नवा खंडा विच जानिए नाल चलै सब कोई। चंगा ना उरखाए कै जस कीरत जागले, जे तिसन दर ना आवई तां वात ना पुछै के। कीटा अंदर कीट कर दोषी दोष धरे, नानक निर्गुण गुण करे। गुणवंतिया गुण दे ते हा कोई ना सुजई, जे ते सुगुण कोई करे। सुणै सिद्ध फिर सुरनाथ, सुणै तरत धवल आकाश। सुणै दीप लो अपाताल, सुणै पहे ना सकै काल। नानक भगता सदा विगास, सुणै दुख पाप का नास। सुणै ईश्वर ब्रह्मा इंद, सुणै मुखसला हनुमंद। सुणै जुग जुग तन भेद, सुणै शास्त सिमरत वेद। नानक भगता सदा विगास, सुणै दुख पाप का नास। सुणै सत संतो ज्ञान, सुणै अड़सठ का स्नान। सुणै पड़ पड़ पावे मान, सुणै लागे सहज ध्यान। नानक भगता सदा विगास, सुणै दुख पाप का नास। सुणै सरा गुणा के गा, सुणै सेख पीर पात साह। सुणै अंधे पावे राहो, सुणै हाथ होवे असगाह। नानक भगता सदा विगास, सुणै दुख पाप का नास।
ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭੁਣ ਕੀ ਸੋਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਸੈ ਪ੍ਰਗਟ ਜਾਏ, ਮੰਨੈ ਮਗਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਈ, ਪੰਚ ਪ੍ਰਮਾਣ ਪੰਚ ਪ੍ਰਧਾਨ, ਪੰਚੇ ਪਾਵੇ ਦਰਗੈ ਮਾਨ, ਪੰਚੇ ਸੋਹ ਹਿਦਾ ਰਾਜਾਨ, ਪੰਚਾ ਕਾ ਗੁਰੂ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਣੈ ਨਾਹੀ ਸੁਮਾਰ, ਤਾਉ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਮਣਜੋਰ, ਜੀ ਅਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਈ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸੁਆਲ ਰੂਪ ਕੇਤੀ ਦਾਤ, ਜਾਣੈ ਕੌਣ ਕੂਤ, ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲਖ ਦਰਿਆਉ, ਕੁਦਰਤ ਕਮਣ ਕਹਾ ਵਿਚਾਰ, ਵਾਰਣ ਜਾਵਾ ਏਕ ਵਾਰ, ਜੋਤ ਦੁਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਾਖ ਸਾਰ, ਅਸੰਖ ਮੋਹ ਲਿਵਲਾਇ ਤਾਰ, ਕੁਦਰਤ ਕਮਣ ਕਹਾ ਵਿਚਾਰ, ਵਾਰਨ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਬੜ੍ਹ ਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜ ਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰ ਨ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸਰ ਨਾਹੇ, ਜੇ ਫੁਰਮਾਏ ਤਿਪ ਤਿਪਾਹੇ, ਜੇਤਾ ਕੀਤਾ ਤੇਤਾ ਨਾਉ, ਵਣ ਨਾਵੇ ਨਾਹੀ ਕੋ ਥਾਉ, ਕੁਦਰਤ ਕਮਣ ਕਹਾ ਵਿਚਾਰ, ਵਾਰਨ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਹ ਤਰਸਖੇ, ਮੂਤ ਬਲਿਤੀ ਕੱਪੜ ਹੋਏ ਦੇ ਸਾਬੂਨ, ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰੁਣਾ ਲਿਖ ਲੈ ਜਾਹੋ, ਆਪੇ ਵੀ ਜਾਪੇ ਹੀ ਖਾਹੋ, ਨਾਨਕ ਕਮੀ ਆਵੋ ਜਾਹੋ, ਤੀਰਥ ਤਪ ਦਇਆ ਦਾਨ, ਜੇ ਕੋ ਭਾਵੇ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਈ, ਵਿਣ ਗੁਣ ਕੀਤਾ ਭਗਤ ਨਾ ਹੋਏ, ਸਵਸਤ ਹੱਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮੰਚਾਓ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹ, ਕਵਣ ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ ਜੇ ਹੋਵੇ, ਲੇਖ ਪੁਰਾਣ ਵਕਤ ਨਾ ਪਾਇਓ ਕਾਦੀ, ਅਜੇ ਲਿਖਣ ਲੇਖ ਪੁਰਾਣ, ਥਿਤ ਵਾਰਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੇ ਸੋਈ, ਕਿਵ ਕਰੇ ਆਖਾ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ ਕੀਤਾ, ਜਾ ਕਾ ਹੋਵੇ ਨਾਨਕ, ਜੇ ਕੋ ਆਪਾਓ ਜਾਣੈ ਅੱਗੇ ਗਿਆ ਨਾ, ਸੋ ਹੈ ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜ ਕੋੜ ਕਪਾਲ ਥੱਕੇ, ਵੇਦ ਕਹਿਣ ਇੱਕ ਬਾਤ, ਸਹਿ ਸਠਾਰ ਹੈ ਕਹਿਣ ਕਤੇ ਬਾਂਸ, ਲੁਕ ਧਾਤ ਲੇਖਾ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ ਸਾਲਾਹੀ, ਸਾਲਾਹ ਏਤੀ ਸੁਰਤ ਨਾ ਪਾਈ ਆ, ਨਦੀਆਂ ਤੈ ਵਾਹ ਪਵੈ ਸਮੁੰਦ ਨਾ ਜਾਣੀ ਹੈ, ਸਮੁੰਦ ਸਾਹ ਸੁਲਤਾਨ, ਗ੍ਰਹਿ ਸੇਤੀ ਮਾਲ ਧਨ, ਕੀੜੀ ਤੁਲਨਾ ਹੋਵਨੀ ਜੇ ਤਿਸ ਮਰੂਣਾ ਵੀ ਸਰਹੇ,
ਅੰਤ ਨਾ ਸਿਫਤੀ ਕਹਿਣਾ, ਤੰਤ ਨਾ ਕਰਣੈ ਦੇਣਾ, ਤੰਤ ਨਾ ਵੇਖਣ ਸੁਣਨਾ, ਤੰਤ ਨਾ ਜਾਪੈ ਕਿਆਵਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਣ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਈ ਬਹੁਤਾ, ਕਹੀਐ ਬਹੁਤਾ ਹੋਏ ਵੱਡਾ ਸਾਹਿਬ, ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਈ ਤਿਸ ਉੱਚੈ ਕੋ ਜਾਣੈ, ਸੋਏ ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਤਾਤਾ ਤਿਲ ਨਾ ਤਮਾਏ, ਕੇਤੇ ਮੰਗਹੇ ਜੋਧੇ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖੱਪ ਤੁਟਹੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਭੇਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਈ, ਜੇ ਕੋ ਖੈ ਆਖਣ ਪਾਏ ਉਹ ਜਾਣੈ, ਜੇ ਤੀਆਂ ਮੋਹੇ ਖਾਏ ਆਪੇ ਜਾਣੈ ਆਪੇ ਦੇ। ਆਖ ਸੇ ਭੇ ਕੇ ਕੇ ਜਿਸਨੂੰ ਬਖਸ਼ੇ ਸਿਫਤ ਸਾ ਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ, ਮੁੱਲ ਵਾਪਾਰੀ ਮੁੱਲ ਭੰਡਾਰ, ਮੁੱਲ ਅਵੇ ਮੁੱਲੈ ਜਾਹੇ, ਮੁੱਲ ਭਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀਬਾਣ, ਮੁੱਲ ਤੁਲ ਮੁੱਲ ਪ੍ਰਵਾਣ, ਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਪ੍ਰਮਾਣ, ਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹਿ ਲਿਵਲਾਏ। ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰਹੇ ਵਖਿਆਣ, ਆਖੇ ਬਰਮੇ ਆਖੇ ਹਿੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨ ਆਖੇ ਦੇਵ, ਆਖੇ ਸੁਰ ਨਰ ਮੁੰਜਨ ਸੇਵ, ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹੇ ਕੇਈ ਕੇ। ਜੇ ਵੜ ਭਾਵੇ ਤੇ ਉੜ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾ ਦੇ ਅਨੇਕ ਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸੋ ਕਹੀਨ, ਕੇਤੇ ਗਾਵਣ ਹਾਰੇ, ਗਾਵੇ ਤੁਹਾਨੂੰ ਪਾਉਣ ਪਾਣੀ ਬਹਿ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿੱਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ, ਗਾਵੇ ਸੇ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰੱਖੀ, ਸਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮੱਛ ਪਿਆਲੇ, ਗਾਵਨ ਰਤਨ ਪਾਏ ਤੇਰੇ 68 ਤੀਰਥ ਨਾਲੇ, ਗਾਵੇ ਜੋਧ ਮਹਾਂਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲਵਰ ਭੰਡਾ ਕਰ ਕਰ ਰੱਖੇ ਧਾਰੇ, ਸੇਈ ਤੁਦਨੋ ਗਾਵੇ ਜੋ ਤੁਦ ਭਾਵਣ ਰੱਤੇ, ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ, ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰੁਣਾ ਜਾਈ, ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ ਖਿੰਥਾ, ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ, ਸਗਲ ਜਮਾਤੀ ਮਨ ਜੀਤੈ ਜਗਜੀਤ, ਆਦੇਸ਼ ਤਸੈ ਆਦੇਸ਼ ਆਦਨੀ ਲਨਾਦਿਆ ਨਾਹ, ਤੂੰ ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾ ਦੇ ਆਪ, ਨਾਥ ਨਾਥੀ ਸਭ ਜਾਕੀ, ਰਿਧ ਸਿਧ ਅਵਰਾ ਸਾਧ, ਸੰਜੋਗ ਵਿਜੋਗ ਦੇ ਕਾਰ ਚਲਾਵੇ, ਲਿਖੇ ਆਵੇ ਭਾਗ, ਆਦੇਸ਼ ਤਸੈ ਆਦੇਸ਼ ਆਦਨੀ ਲਨਾਦਿਆ ਨਾਹ, ਤੂੰ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਣਿਕ ਸੰਸਾਰਿਕ, ਭੰਡਾਰੀ ਕਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਪੁਰਮਾਣ, ਉਹ ਵੇਖੈ ਉਹਨਾਂ ਨਦਰ ਨ ਆਵੇ, ਬਹੁਤਾ ਹੋ ਵਿਡਾਣ, ਆਦੇਸ਼ ਤਸੈ ਆਦੇਸ਼ ਆਦਨੀ ਲਨਾਦਿਆ ਨਾਹ, ਤੂੰ ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੁ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤੁਸੈ ਆਦੇਸ਼ ਆਦਨੀ ਲਨਾਦਿਆ ਨਾਹ, ਤੂੰ ਜੁਗ ਜੁਗ ਏਕੋ ਵੇਸ, ਇੱਕ ਦੂ ਜੀ ਭਉ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀ, ਸੁਣ ਗੱਲਾਂ ਆਕਾਸ ਕੀ ਕੀਟਾਂ ਈਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ,
ਆਖਣ ਜੋਰ ਚ ਪੈਨ ਹੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾਂ ਸਿਧਾਂ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਬਲਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੇ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਭੰਡ ਜੇ ਕੋ ਕਥੇ ਤਾਂਤ ਨਾਂ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨ ਕਤਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਤਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਵਾਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹ ਨਰਵਰਨ ਜਾਤ ਅਰ ਪਾਤ ਨਿਹੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਉ ਪ੍ਰਕਾਸ਼ਮ ਤੋਜ ਕਹੀ ਜੈ ਕੋਟ ਇੰਦ੍ਰ ਇੰਦਰਾਣ ਸਾਹਿ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕ੍ਰਿਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਹਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੋਏਕੇ ਨਮਸਤੰਗ ਨੇਕੇ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ
ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਤ ਰੰਮੇ ਨਮਸਤੰਗ ਜਲਾਸ੍ਰੀ ਨਮਸਤੰਗ ਨਿਰਾਸ੍ਰੀ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਜਬੇ ਨਮਸਤਸਤ ਅਜਬੇ ਆਦੇਸੰਗ ਆਦੇਸੇ ਨਮਸਤੰਗ ਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਪੇ ਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਧੰਦੇ ਨਮੋ ਸਤ ਅਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤ੍ਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਧੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਣ ਹੈ ਅਭੂਤ ਹੈ ਅਪਰਣ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਧ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ।

ਛਾੜ ਕੇ ਗਹਿਓ ਤੁਹਾਰੂ ਦੁਆਰ ਬਾਹੀਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਾਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ, ਪੰਚ ਦੂਤ ਦੁਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤਿਦ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਸਾਚੀ ਲਵੈ ਬਿੰਦੇ ਨਿਮਾਣੀ, ਦੇ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ। ਤੁਦ ਬਾਜ ਸਮਰੱਥ ਕੋਏ ਨਾਹੀਂ ਕਿਰਪਾ ਕਰ ਬਨਵਾਰੀਆ, ਏਸ ਨੋ ਹੋਰ ਥਾਉ ਨਾਹੀਂ ਸ਼ਬਦ ਲਾਗ ਸੁਵਾਰੀਆ, ਕਹਿ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰੇ, ਅੰਦਰ ਜਨ ਕਾ ਮੋਹ ਤੁੱਟਾ ਤਨਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰਿਓ ਕਾ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ। ਤਨ ਮਨ ਧਨ ਸਭ ਸਵਾਮ ਗੁਰ ਕੋ ਹੁਕਮ ਮੰਨਿਆ, ਭਾਈ ਹੁਕਮ ਮੰਨੋ ਗੁਰੂ ਕੇਰਾ ਗਾਓ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥ ਹੋ ਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਤੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਚੰਠਗੌਲੀ ਪਾਈਆ, ਕੁਰਬਾਨ ਕੀਤਾ ਤਿਸਹਿ ਬਿਟੋ ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲਿਆ, ਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹੀ। ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ, ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ, ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਦ ਪਾਇਕ ਵੇਖ ਪਰਸਣ ਆਇਆ, ਲਭ ਲੋਭ ਓਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ।
ਕਹਿ ਨਾਨਕ ਜਿਸਨੂੰ ਆਪ ਪੁੱਠਾ ਚੰਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾਂ ਰਿਲਾਲੀ, ਭਗਤਾ ਹਕੇਰੀ ਬਿਖਮ ਮਾਰਗ ਚੱਲਣਾ, ਲਾਭ ਲੋਭ ਅੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤੋਂ ਜਹਰ ਵਾਸ ਨ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵ ਹੈ ਕਰ ਕਿਰਪਾ, ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ, ਜਿਸਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵ ਹੈ, ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵ ਹੈ, ਇਹੋ ਸੁਹਿਲਾ ਸ਼ਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ, ਇੱਕ ਫਿਰੈ ਕਨੇ ਰਹਿ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ, ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ, ਸਿਉਂ ਪਵਿੱਤ ਸੰਗ ਸੁਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ, ਹਰਿ ਹਰਿ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ, ਸਹਿਸਾ ਨਾ ਜਾਏ ਨਹਿ ਜਾਏ ਸਹਿਸਾ, ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸੇ ਜਿਉ ਮਲੀਣ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਉਪਜਾਏ, ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ, ਜਿਉ ਤਾਂ ਮੈਲੇ ਤਿੰਨੀ ਜਨਮ ਜੋ ਹੈ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਤੁਮ ਸੋ ਸੁਣਹਿ ਨਾਹੀ ਪ੍ਰਹਿ ਜਿਉਂ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੋ ਹੈ ਹਾਰਿਆ, ਜਿਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ, ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਹੋ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਇ ਅੰਤਰਾਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਔਰ ਨ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸੁਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਭਾਵੇਂ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕਿਆ ਜਾਏ, ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਹੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ, ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਗ ਪਾਣੀ, ਕਹਿ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ ਕਿਹਾ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੋਆ ਸਮਾਓ, ਸ਼ਬਦ ਸੇ ਤੀ ਮਨ ਮਿਲਿਆ ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤ੍ਰ ਪੁਨ ਪਾਵ ਵਿਚਾਰ ਦੇ ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪਹੁ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵਾਪੇ ਲਾਏ, ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਏ,
ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ, ਭਲਾ ਭਾਇਆ ਲਿਵ ਛੁਟਕੀ ਲੱਗੀ ਤਿਸ਼ਨਾ ਮਾਇਆ, ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੇ ਮਹੁ ਪਜੈ ਭਾਉ ਦੂਜਾ ਲਾਇਆ, ਕਹਿ ਨਾਨ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁਲਕ ਹੈ ਮੁੱਲਾ ਪਾਇਆ ਜਾਏ, ਮੁੱਲਾ ਪਾਇਆ ਜਾਏ ਕਿਸੈ ਵਿਟਹੋਂ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰੂ ਜੇ ਮਿਲੈ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨਵਣ ਜਾਰਾ, ਹਰ ਰਾਸ ਮੇਰੀ ਮਨਵਣ ਜਾਰਾ ਸਤਿਗੁਰ ਤੇਰਾ ਸਜਾਣੀ, ਹਰ ਹਰ ਨਿਤ ਜਪਿਹੋ ਜੀਹੋ ਲਾਹਾ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰਦਾਸ ਮੇਰੀ ਮਨ ਹੋਆ ਬਣਜਾਰਾ, ਏ ਰਸਨਾ ਕੁਵਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਏ, ਹਰ ਰਸ ਬੌਣਾ ਤਿਸਨਾ ਲਾਗੇ ਆਏ, ਇਹੋ ਹਰਸ ਕਰਮੀ ਪਾਈਏ ਸਤਿਗੁਰ ਮਿਲਿਆ ਜਿਸੇ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ, ਏ ਸ਼੍ਰੀ ਰਾਮ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੂਝਿਆ ਤਾਂ ਚਲਤ ਹੋਇਆ ਚਲਤ ਨਦਰੀ ਆਇਆ, ਕਹਿ ਨਾਨ ਸ਼ਿਸ਼ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ, ਹਰ ਗਾਉ ਮੰਗਲ ਨਿ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀ ਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀ ਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪ੍ਰਮਾਣ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ, ਏ ਨੇਤਰ ਹੋ ਮੇਰੋ ਹਰ ਤੂੰ ਮੈਂ ਜੋਤ ਧਰੀ, ਹਰ ਬਿਨ ਅਵਰਨਾ ਦੇਖੋ ਕੋਈ, ਹਰ ਬਿਨ ਅਵਰਨਾ ਦੇਖੋ ਕੋਈ ਨਦਰੀ, ਹਰ ਨਿਹਾਲਿਆ ਇਹੋ ਵੀ ਸੰਸਾਰ ਤੂੰ ਦੇਖਦੇ, ਹਰ ਕਾ ਰੂਪ ਹੈ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਬਿਨ ਅਵਰਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ, ਏ ਸ਼੍ਰਵਣ ਹੋ ਮੇਰੋ ਸੱਚ ਸੁਣਨੈ ਨੂੰ ਪਠਾਏ, ਸਾਚ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੈ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨਿਕ ਨਾ ਦਸਵਾ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਾਵ ਨਿਧ ਤਿਸ ਦੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ।

ਧਿਆਵਹਿ ਸੱਚੋ ਧਿਆਵਹਿ ਜਾਤ ਦੁਭਾਵਹਿ ਗੁਰਮੁਖ ਜਿਨਾ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮੈ ਜਿਸ ਬਖਸੇ ਸੋ ਜਨ ਪਾਵਹਿ ਕਹੈ ਨਾਨਕ ਸੱਚ ਸੋਹਿਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

0: सच।
1: एक ओंकार सतनाम करता पुरख निरभउ निर्वैर अकाल मूरत

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਇੱਕ ਇਹੋ ਜਿਹੇ ਹਿਰਦੇ ਵੀ ਹਨ ਜਿਨ੍ਹਾਂ ਦਾ ਮਨ ਗੁਰੂ ਨਾਲੋਂ ਟੁੱਟਿਆ ਹੋਇਆ ਹੈ। ਉਹਨਾਂ ਦੇ ਮਨ ਦੇ ਵਿੱਚ ਗੁਰੂ ਦੇ ਚਰਨਾਂ ਨੂੰ ਮਿਲਣ ਦੀ ਤਾਂਘ ਨਾ, ਉਹਨਾਂ ਦੇ ਮਨ ਦੇ ਵਿੱਚ ਸ਼ਬਦ ਨਾ, ਕੋਈ ਸ਼ਬਦ ਦੀ ਬਾਣੀ ਦਾ ਜਾਪ ਨਾ, ਕੋਈ ਸ਼ਬਦ ਦੀ ਵਿਚਾਰ। ਵਿਛੜਿਆ ਕਾ ਕਿਆ ਵਿਛੜੇ ਜਿਨ੍ਹਾਂ ਦੂਜੇ ਪਾਏ ਪਿਆਰ। ਪਾਤਸ਼ਾਹ ਕਹਿੰਦੇ ਨੇ ਉਹ ਤਾਂ ਗੁਰੂ ਤੋਂ ਵਿਛੜੇ ਹੋਏ ਹਨ, ਜਿਹੜੇ ਗੁਰੂ ਨੂੰ ਛੱਡ ਕੇ ਆਪਣੇ ਹਿਰਦੇ ਨੂੰ ਵਿਕਾਰਾਂ ਦੇ ਵਿੱਚ ਗ੍ਰਸਤ ਕਰ ਲੈਂਦੇ ਹਨ।

ਮਨਮੁੱਖ ਇਹਨੂੰ ਕਹਿੰਦੇ ਨੇ ਜਿਹੜਾ ਆਪਣੇ ਮਨ ਦੇ ਮਗਰ ਲੱਗ ਗਿਆ। ਪਾਤਸ਼ਾਹ ਕਹਿੰਦੇ ਨੇ, ਹੇ ਮੇਰੇ ਵਾਹਿਗੁਰੂ, ਜਿਹੜੇ ਮਨਮੁੱਖ ਹਨ ਇਹਨਾਂ ਦੀ ਦੋਸਤੀ ਬਹੁਤਾ ਚਿਰ ਨਹੀਂ ਰਹਿੰਦੀ। ਕਬੀਰ, ਸਾਕਤ ਸੰਗ ਨਾ, ਸਾਕਤ ਕਿਤੇ ਤੈਨੂੰ ਮਿਲ ਗਿਆ ਉਹਦਾ ਸੰਗ ਨਾ ਕਰ ਲਈ, ਸਾਕਤ ਸੰਗ ਨਾ ਜਾਈਏ, ਦੂਰੇ ਜਾਈਏ। ਜਿਹੜਾ ਮਨਮੁੱਖ ਹੈ ਸਾਕਤ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਜਿਹੜਾ ਮਨਮੁੱਖ ਹੈ ਨਾ, ਇਹਦੀ ਦੋਸਤੀ ਵੀ ਮਾੜੀ ਹੈ, ਇਹਦੀ ਦੁਸ਼ਮਣੀ ਵੀ ਮਾੜੀ ਹੈ। ਦੋਸਤੀ ਇਸ ਕਰਕੇ ਮਾੜੀ ਹੈ ਕਿ ਉਹ ਆਪ ਤਾਂ ਗੁਰੂ ਨਾਲੋਂ ਟੁੱਟਿਆ ਹੋਇਆ ਹੈ। ਮਨਮੁੱਖਾਂ ਦੀ ਦੋਸਤੀ ਕਰੇਗਾ, ਤੈਨੂੰ ਵੀ ਉਹ ਗੁਰੂ ਨਾਲੋਂ ਤੋੜ ਦੇਣਗੇ। ਅਤੇ ਜਦੋਂ ਇਹਨਾਂ ਨਾਲ ਦੁਸ਼ਮਣੀ ਪੈ ਗਈ, ਫਿਰ ਥਾਂ ਥਾਂ 'ਤੇ ਜਾ ਕੇ ਤੇਰੀ ਮਿੱਟੀ ਪੱਟਣਗੇ। ਫਿਰ ਇਕੱਲੇ ਇਕੱਲੇ ਕੋਲ ਜਾ ਕੇ ਕਹਿਣਗੇ, ਫਿਰ ਇਸ ਤਰ੍ਹਾਂ ਦਾ ਹੈ, ਉਹ ਇਸ ਤਰ੍ਹਾਂ ਦਾ ਹੈ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ, ਇਹਨਾਂ ਤੋਂ ਦੂਰ ਹੀ ਰਹੀ, ਨਾ ਇਹਨਾਂ ਨਾਲ ਦੋਸਤੀ ਰੱਖੀ, ਨਾ ਇਹਨਾਂ ਨਾਲ ਦੁਸ਼ਮਣੀ ਰੱਖੀ। ਇਹਨਾਂ ਨੂੰ ਤਾਂ ਮੱਥਾ ਹੀ ਟੇਕ ਦਿਉ, ਭਾਈ ਲੰਘ ਜਾਓ। ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵੇ, ਇਤ ਦੋਸਤੀ ਚੱਲਣ ਵਿਖਾਰ। ਜਿਹੜੇ ਹਿਰਦੇ ਗੁਰੂ ਦੇ ਚਰਨਾਂ ਨਾਲੋਂ ਟੁੱਟੇ ਹੋਏ ਹਨ, ਵਿਕਾਰਾਂ ਵਿੱਚ ਗ੍ਰਸੇ ਹੋਏ ਹਨ, ਉਹਨਾਂ ਦਾ ਦਰਸ਼ਨ ਕਰਕੇ ਤੂੰ ਵੀ ਵਿਕਾਰੀ ਹੋ ਜਾਏਗਾ,

ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਭੈ ਨਹੀਂ ਹੈਗਾ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਭੈ ਨਹੀਂ ਹੈ ਤੇ ਹਿਰਦੇ ਵਿੱਚ ਨਾਮ ਵੀ ਨਹੀਂ ਹੈ। ਨਾਨਕ ਜਿਨ ਮਨ ਭਉ ਤੇ ਨਾ ਮਨ ਭਾਵ। ਜਿਨ੍ਹਾਂ ਦੇ ਅੰਦਰ ਗੁਰੂ ਦਾ ਭੈ ਹੈ ਉਹਨਾਂ ਦੇ ਅੰਦਰ ਹੀ ਪ੍ਰੇਮ ਪੈਦਾ ਹੋਏਗਾ। ਨਾਨਕ ਤਿੰਨ ਸਿਉਂ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ। ਪਾਤਸ਼ਾਹ ਕਹਿੰਦੇ ਨੇ ਉਹਨਾਂ ਹਿਰਦਿਆਂ ਦੇ ਨਾਲ ਕਿਉਂ ਮਿਲਾਪ ਕਰਨਾ, ਉਹਨਾਂ ਨੂੰ ਕਿਉਂ ਮਿਲਣਾ, ਉਹ ਆਪ ਤਾਂ ਗੁਰੂ ਤੋਂ ਟੁੱਟੇ ਹੋਏ ਹਨ ਤੇ ਤੈਨੂੰ ਵੀ ਗੁਰੂ ਦੇ ਨਾਲ ਤੋੜ ਦੇਣਗੇ।

ਅਗਲੀਆਂ ਪੰਕਤੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਉਹਨਾਂ ਹਿਰਦਿਆਂ ਬਾਰੇ ਫੁਰਮਾਨ ਕਰ ਰਹੇ ਹਨ ਜਿਹੜੇ ਉਸ ਪਰਮਾਤਮਾ ਦੇ ਨਾਮ ਰੂਪੀ ਰੰਗ ਦੇ ਵਿੱਚ ਰੰਗੇ ਗਏ। ਪਾਤਸ਼ਾਹ ਕਹਿੰਦੇ ਨੇ ਉਹਨਾਂ ਤੋਂ ਵਾਰ ਵਾਰ ਬਲਿਹਾਰ, ਹੇ ਮੇਰੇ ਵਾਹਿਗੁਰੂ, ਜਿਹੜੇ ਤੇਰੇ ਨਾਮ ਰੂਪੀ ਰੰਗ ਦੇ ਵਿੱਚ ਰੰਗੇ ਗਏ। ਤਨ ਮਨ ਧਨ ਅਰਪੀ ਤਿੰਨ ਕੋ, ਨਿਭ ਨਿਭ ਲਾਗੋ ਪਾਏ। ਹੇ ਮੇਰੇ ਵਾਹਿਗੁਰੂ, ਜਿਹੜੇ ਤੇਰੇ ਨਾਮ ਰੂਪੀ ਰੰਗ ਦੇ ਵਿੱਚ ਰੰਗੇ ਗਏ, ਮੈਂ ਆਪਣਾ ਤਨ ਵੀ ਮਨ ਵੀ ਧਨ ਵੀ ਉਹਨਾਂ ਨੂੰ ਅਰਪਣ ਕਰ ਦੇਵਾਂ। ਨਿਭ ਨਿਭ ਲਾਗੋ ਪਾਏ, ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਾਂ। ਤਿੰਨ ਮਿਲਿਆ ਮਨ ਸੰਤੋਖੀ ਐ, ਤ੍ਰਿਸ਼ਨਾ ਭੁੱਖ ਸਭ ਜਾਏ, ਨਾਨਕ ਨਾਮ ਰਤੇ ਸੁਖੀਏ ਸਦਾ, ਸੱਚੇ ਸਿਉ ਲਿਵ ਲਾਏ। ਜਿਹੜੇ ਹਿਰਦੇ ਨਾਮ ਦੇ ਨਾਲ ਰੰਗੇ ਹੁੰਦੇ ਨੇ ਨਾ, ਕਿਸੇ ਨੇ ਮਹਾਂਪੁਰਖਾਂ ਨੂੰ ਸਾਧੂਆਂ ਨੂੰ ਇੱਕ ਸਵਾਲ ਕੀਤਾ ਸੀ ਜੀ, ਅਸਲੀ ਰੱਬ ਦਾ ਪਿਆਰਾ ਕੌਣ ਹੈ, ਅਸਲੀ ਬੰਦਗੀ ਵਾਲਾ ਹਿਰਦਾ ਕੌਣ ਹੈ, ਅਸਲੀ ਗੁਰੂ ਦੀਆਂ ਚਰਨਾਂ ਵਿੱਚ ਪ੍ਰਵਾਨ ਕੌਣ ਹੈ। ਮਹਾਂਪੁਰਖਾਂ ਨੇ ਆਖਿਆ ਸੀ, ਜਿਹਦੇ ਕੋਲ ਬੈਠਣ ਦੇ ਨਾਲ ਤੁਹਾਡਾ ਮਨ ਸ਼ਾਂਤ ਹੋ ਜਾਵੇ ਨਾ, ਸਮਝ ਲੈਣਾ ਉਹ ਹਿਰਦਾ ਰੱਬ ਨਾਲ ਜੁੜਿਆ ਹੋਇਆ ਹੈ। ਜਿਹਦੇ ਕੋਲ ਬੈਠਣ ਦੇ ਨਾਲ ਮਨ ਕਾਲਾ ਪੈਣ ਲੱਗ ਜਾਵੇ, ਸਮਝ ਲੈਣਾ ਉਹ ਹਿਰਦਾ ਵਿਕਾਰੀ ਹੈ। ਪਹਿਰਾਵਾ ਭਾਵੇਂ ਉੱਪਰੋਂ ਜਿਸ ਤਰ੍ਹਾਂ ਦਾ ਵੀ ਮਰਜ਼ੀ ਹੈ, ਜਿਹਦੇ ਕੋਲ ਬੈਠੇ ਹਾਂ ਮਨ ਨੂੰ ਸਕੂਨ ਮਿਲੇ। ਆਪਾਂ ਵੇਖੀਦਾ ਨਾ ਜੀ, ਫਲਾਨੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਆਏ, ਦਰਸ਼ਨ ਮਹਾਂਪੁਰਖਾਂ ਦੇ ਕੀਤੇ ਅਤੇ ਮਨ ਠੰਡਾ ਹੋ ਗਿਆ, ਮਨ ਨੂੰ ਬੜਾ ਸਕੂਨ ਮਿਲਿਆ, ਮਨ ਠੰਡਾ ਹੋ ਗਿਆ ਗੁਰਮੁਖਾਂ ਦੇ ਦਰਸ਼ਨ ਕਰਕੇ। ਪਾਤਸ਼ਾਹ ਕਹਿੰਦੇ ਨੇ ਤਿੰਨ ਮਿਲਿਆ ਮਨ ਸੰਤੋਖੀ ਹੈ, ਜਿਹੜੇ ਉਸ ਪਰਮਾਤਮਾ ਦੇ ਨਾਮ ਰੂਪੀ ਰੰਗ ਦੇ ਵਿੱਚ ਰੰਗੇ ਹੁੰਦੇ ਹਨ, ਉਹਨਾਂ ਦਾ ਜਦੋਂ ਮੇਲ ਹੁੰਦਾ ਹੈ ਮਨ ਨੂੰ ਸਬਰ ਅਤੇ ਸੰਤੋਖ ਆ ਜਾਂਦਾ ਹੈ। ਤ੍ਰਿਸ਼ਨਾ ਭੁੱਖ ਸਭ ਜਾਏ, ਹਿਰਦੇ ਵਿੱਚੋਂ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਦੂਰ ਹੋ ਜਾਂਦੀ ਹੈ। ਨਾਮ ਨਾਨਕ ਨਾਮ ਰਤੇ ਸੁਖੀਏ ਸਦਾ, ਸੱਚੇ ਸਿਉ ਲਿਵ ਲਾਏ। ਕਿਉਂ? ਕਿਉਂਕਿ ਉਹ ਪਰਮਾਤਮਾ ਦੇ ਨਾਮ ਰੂਪੀ ਰੰਗ ਦੇ ਵਿੱਚ ਰਤੇ ਹੋਏ ਹਨ, ਅਤੇ ਜਿਹੜੇ ਰਤੇ ਹੋਏ ਹਨ ਸਦਾ ਸੁਖੀ ਰਹਿਣ।

ਇਹ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਪਾਤਸ਼ਾਹ ਕਹਿੰਦੇ ਨੇ, ਗੁਰੂ ਰਾਮਦਾਸ ਮਹਾਰਾਜ, ਅਸੀਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੋਂ ਵਾਰ ਵਾਰ ਕੁਰਬਾਨ ਜਾਂਦੇ ਹਾਂ। ਕਿਉਂ? ਆਇਆਂ ਨੂੰ ਸ਼ਰਨ ਦੇ ਵਿੱਚ ਰੱਖ ਲਿਆ ਅਤੇ ਆਪਣੇ ਨਾਮ ਦੀ, ਪਰਮਾਤਮਾ ਦੇ ਨਾਮ ਦੀ ਕਥਾ ਸੁਣਾ ਦਿੱਤੀ, ਵਡਿਆਈ ਸੁਣਾ ਦਿੱਤੀ। ਤਿਸ ਗੁਰ ਕੋ ਸਦ ਬਲਿਹਾਰਣੈ, ਜਿਨ ਹਰ ਸੇਵਾ ਬਣਤ ਬਣਾਈ। ਉਸ ਗੁਰੂ ਤੋਂ ਵਾਰ ਵਾਰ ਬਲਿਹਾਰ, ਜਿਨ੍ਹਾਂ ਨੇ ਚਰਨਾਂ ਵਿੱਚ ਆਇਆਂ ਨੂੰ ਰੱਖ ਲਿਆ ਅਤੇ ਕੀ ਕੀਤਾ? ਸੇਵਾ ਦੀ ਬਖਸ਼ਿਸ਼ ਕਰ ਦਿੱਤੀ, ਬਣਤ ਬਣਾ ਦਿੱਤੀ ਐਸੀ ਕਿ ਗੁਰੂ ਦੀਆਂ ਚਰਨਾਂ ਵਿੱਚ ਬੈਠਣ ਦਾ ਸਮਾਂ, ਕਥਾ ਸੁਣਨ ਦਾ ਸਮਾਂ ਅਤੇ ਸੇਵਾ ਕਰਨ ਦਾ ਸਮਾਂ ਬਣ ਗਿਆ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਉਹ ਸਤਿਗੁਰੂ ਸਦਾ ਹੀ ਮੇਰੇ ਅੰਗ ਸੰਗ ਹੈ। ਮੈਂ ਜਿੱਥੇ ਵੀ ਉਸ ਮਾਲਕ ਨੂੰ ਯਾਦ ਕਰਾਂਗਾ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਤਿਸ ਗੁਰ ਕੋ ਸਾਵਾਸ ਹੈ, ਜਿਨ ਹਰ ਸੋਜੀ ਪਾਈ। ਉਸ ਮਾਲਕ ਤੋਂ ਵਾਰ ਵਾਰ ਕੁਰਬਾਨ, ਜਿਨ੍ਹਾਂ ਨੇ ਇਹ ਸੋਝੀ ਬਖਸ਼ਿਸ਼ ਕਰ ਦਿੱਤੀ ਕਿ ਉਸ ਮਾਲਕ ਦੇ ਚਰਨਾਂ ਨਾਲ ਕਿਵੇਂ ਜੁੜਨਾ ਹੈ।

ਆਖਰੀ ਪੰਕਤੀਆਂ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਫੁਰਮਾਨ ਕਰਦੇ ਨੇ, ਉਸ ਪਰਮਾਤਮਾ ਤੋਂ ਵਾਰ ਵਾਰ ਕੁਰਬਾਨ, ਨਾਨਕ ਗੁਰ ਵਿੱਚੋਂ ਵਾਰਿਆ ਜਿਨ ਹਰ ਨਾਮ ਦੀਆ। ਜਿਸ ਮਾਲਕ ਨੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਔਰ ਮੇਰੇ ਮਨ ਕੀ ਆਸ ਪੁਰਾਈ, ਮੇਰੇ ਮਨ ਦੀਆਂ ਸਾਰੀਆਂ ਆਸਾਵਾਂ ਪੂਰੀਆਂ ਹੋ ਗਈਆਂ। ਇਸੇ ਅੱਜ ਦੇ ਹੁਕਮਨਾਮੇ, ਸੱਜਣ ਮਿਲੇ ਸੱਜਣਾ ਜਿਨ੍ਹਾਂ ਸਤਿਗੁਰ ਨਾਲ ਪਿਆਰ, ਇਹੀ ਅਰਦਾਸ ਕਰੀਏ। ਸੱਚੇ ਪਾਤਸ਼ਾਹ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਮਹਾਰਾਜ, ਇਹੋ ਜਿਹੇ ਪਿਆਰਿਆਂ ਦਾ ਮੇਲ ਸਦਾ ਹੀ ਰੱਖਿਓ, ਕਿਰਪਾ ਕਰਿਓ, ਸਤਸੰਗ ਦੀ ਘੜੀ ਸਦਾ ਹੀ ਬਖਸ਼ਿਸ਼ ਕਰਦੇ ਰਹੋ ਕਿ ਤੇਰਾ ਨਾਮ ਹਮੇਸ਼ਾ ਹੀ ਹਿਰਦੇ ਵਿੱਚ ਵਸਿਆ ਰਹੇ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਔਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਪੌੜੀ ਉਚਾਰਨ ਹੋਈ। ਪਾਤਸ਼ਾਹ ਕਿਰਪਾ ਕਰਨ, ਹਿਰਦੇ ਵਿੱਚ ਸ਼ਬਦ ਦਾ ਵਾਸਾ ਹੋ ਜਾਵੇ। ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ। ਧੰਨ ਧੰਨ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪੁਰਬ 18 ਤਰੀਕ ਨੂੰ ਆ ਰਹੇ ਹਨ। ਹਰ ਰੋਜ਼ ਸੰਗਤਾਂ 4:30 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਚੱਲ ਰਹੇ ਹਨ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਔਰ 18 ਤਰੀਕ ਸੰਧਿਆ ਵੇਲੇ, ਸ਼ਾਮ ਵੇਲੇ ਵਿਸ਼ੇਸ਼ ਦੀਵਾਨ ਆਤਮਰਸ ਕੀਰਤਨ ਹੋਣਗੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਔਰ ਆਉਣ ਵਾਲੀ 4 ਤਰੀਕ ਨੂੰ, 4 ਜੂਨ ਨੂੰ ਸ਼ਾਮ ਨੂੰ 3 ਵਜੇ ਗੁਰੂ ਘਰ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਔਰ 2 ਤੋਂ 5 ਤਰੀਕ ਤੱਕ ਦੋਦੜਾ ਸਾਹਿਬ ਜੀ ਦੀ ਸੰਗਤ ਵੱਲੋਂ ਗੁਰਮਤਿ ਸਮਾਗਮ ਹੋ ਰਹੇ ਨੇ ਔਰ 4 ਤਰੀਕ ਨੂੰ ਸ਼ਾਮ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਆਪਣੇ ਨਾਮ ਲਿਖਾਓ, ਗੁਰੂ ਵਾਲੀ ਬਣੋ ਔਰ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਆਓ ਹੁਣ ਗੁਰੂ ਪਿਆਰਿਆਂ ਪਾਸੋਂ ਭਾਈ ਬਲਵਿੰਦਰ ਸਿੰਘ ਜੀ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚੇ ਤੁਧੇ ਆਖੈ ਲੱਖ ਕਰੋੜ, ਸੱਚੈ ਸਭ ਤਾਣ, ਸੱਚੈ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੁਖ ਚਨ ਕੱਚ, ਮਹੱਲਾ ਪਹਿਲਾ।
1: ਵੱਡੀ ਵੱਡੀ ਜੈ ਵੱਡਾ ਨਾਉ, ਵੱਡੀ ਵੱਡੀ ਜੈ ਸਤਿ ਨਾ, ਵੱਡੀ ਵੱਡੀ ਜੈ ਨਿਰਤਲ ਸਾਹਿਬ, ਵੱਡੀ ਵੱਡੀ ਜਾਣੇ ਅਲਾ, ਵੱਡੀ ਵੱਡੀ ਪੂਜ ਸੁਭਾਵ, ਵੱਡੀ ਵੱਡੀ ਜੈ ਪੁੱਛਣ ਦਾਤ, ਵੱਡੀ ਵੱਡੀ ਜਾ ਪਿਆ। ਨਾਨਕਾ ਨਾਨਕ ਸੁਣੀ ਜਾਇ ਕੀਤਾ ਕਰਨਾ ਸਰਬ ਜੈ ਮਾਨਾ ਦੂਜਾ, ਇਹ ਜਗ ਸੱਚੇ ਕੀ ਆ ਕੋਠੜੀ, ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਏ ਲੇ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ

ਵਿਸਮਾਰ ਸਿਵਤ ਵਿਸਮਾਰ ਸਲਾਹਾ ਵਿਸਮਾਦ ਚਿਰਡ ਵਿਸਮਾਦ ਰਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ।

0: ਲੋਕ ਮਹੱਲਾ ਪਹਿਲਾ ਘੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਰਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੂਤਨ ਗੁਰ ਪੈਰ ਰਨ ਫਿਰਨ ਸਿਰ ਉਡੁਡਰਾਵਾ ਝਾਟੇ ਪਾਏ ਵਿਖੇ ਲੋਕ ਸਿਖਰ ਜਾਏ ਰੋਟੀਆਂ ਕਾਰਨ ਪੂਰੇ ਤਾਰੇ ਆਪ ਸੜੇ।

ਲਿਆ ਨਰਕ ਨਾ ਜਾਈਐ ਜੀਉ ਬਿਨ ਸਭ ਤਿਸਦਾ ਦੇ ਖਾਜਾ ਆਖ ਗਵਾਈਐ ਜੇ ਲੋੜੈ ਚੰਗਾ ਆਪਣਾ ਕਰਪਨ ਹੋਣੀ ਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ਼ ਕਰਿੰਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਕੋ

ਕਰ ਬਸ ਬੇਕਾਰ ਜੋਗੀ ਸੁਣ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਦੇਣ ਕੈ ਵਿਚਾਰ ਦੇ ਦੇ ਮੰਗਾ ਸਹਸਾ ਗੁਣਾ ਸੋਭ ਕਰੇ ਸੰਸਾਰ।

0: ਨਾਮ ਜਿਨ ਕਰਤੇ ਕਰਨਾ ਕੀ ਆ ਸੋ ਜਾਣੇ ਕਰਤਾਰ ਪੌੜੀ
1: ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟਿਆ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤੋਂ ਮੋਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ।

ਤੁਭਜੇ ਕਸਮੇ ਜਾਏ ਹੋਏ ਮੈਂ ਓਕ ਮੈਂ ਪੈ ਕਰ ਦਬਰਾਏ ਉਮੇ ਧੀਰ ਗੁਰੂ ਕੇ ਦਰ ਕੋਈ ਸਮਾਏ ਕਿਰਪਾ ਕਰੇ ਜਾਪਣੀ ਤਾਂ ਗੁਰ ਕਾ ਸ਼ਬਦ ਕਮਾਹੇ।

ਨਾਨਕ ਜੰਤ ਉਪਾਇ ਕੈ ਸੰਭਾਲੇ ਸਭ ਨਹਾ, ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹਾ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣੀ।

ਸੱਚਾ ਸਹਿਵੇਕ ਤੂਜਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੈ ਸੱਚਤਾ ਤਿਨੀ ਸੱਚ ਕੋ ਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ। ਮੂਰਖ ਸਾਜਨਾ ਜਾਨਣੀ ਮਨਮੁਖੀ ਜਨ ਗਵਾਇਆ, ਵਿੱਚ ਦੁਨੀਆਂ ਕਾਹੇ।

ਪਹਿਲਾ ਪੜਪੜ ਗੱਡੀ ਲੱਦੀ ਹੈ, ਪੜਪੜ ਭਰੀਆ ਸਾਥ, ਪੜਪੜ ਬੇੜੀ ਪਾਈ ਹੈ, ਪੜਪੜ ਗੱਡੀ ਹੈ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ, ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਚਖਣਾ ਚਾਹ।

0: ਅਲ ਮਲਖਾਏ ਸਨ ਸ਼ਾਹੀ ਪਾਈ ਮੂਖ ਕਹਿੰਦੇ ਪਤ ਗਵਾਏ ਬਿਨ ਨਾਮ ਸਾਹਿ ਨਾ ਪਾਏ ਰਹੇ ਪਾਣੀ ਮੜੀ ਮਸਾਣੀ ਅੰਦਰ ਨਾ ਜਾਣੇ ਫਿਰ ਤਾਣੀ ਸਤਿਗੁਰ ਬੇਟੇ ਸੋ ਸੁਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੁਪਾਏ ਆਸਨ ਦੇ ਸਿੱਖ ਨੇ ਕੇਵਲ ਹਉਮੈ ਸ਼ਬਦ ਜਲਾਏ ਪੌੜੀ
1: ਭਗਤ ਰਮਨ ਪਹਮ ਦੇ ਦਰਸ ਹੁਣ ਕੀਰਤ ਗਾਮ ਦੇ ਨਾਨਕ ਕਰਮਾਂ ਬਾਹਰੇ ਦਰ

ਲਾਲਚ ਛੱਡੀਐ ਹੋਏ ਕਮਨ ਅਲਖ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਧੂੜਤਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈ।

ਨਿਸ ਖੁਸ਼ੀ ਬਹਿ ਬਹਿ ਕਰੇ ਵਿਚਾਰ ਅੰਧੀ ਰਹਿਤ ਗਿਆਨ ਮੁਨੀ ਭਾਈ ਪਰਿਮਰਦਾਸ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੀ ਸ਼ਿੰਗਾਰ ਊਚੇ ਕੁੱਕੇ ਵਾਦਾ ਗਾਵੇ ਜੋ ਦਾਕਾ ਵਿਚਾਰ ਮੂਰਖ ਪੰਡਿਤ ਹਿਕਮਤ ਜਿਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ ਜਤੀ ਸਦਾ ਮੈਂ ਜੁਗਤ ਨਾ ਜਾਣੇ ਛੱਡ ਬੈਂਕ।

ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ ਜਿਨਕੀ ਲਿਖੈ ਪਤ ਪਵੈ ਚੰਗੇ ਸਹੀ ਕੇ ਪੌੜੀ ਤੁਰ ਕਰਮ ਜਿਨ੍ਹਾਂ ਕੋ ਦੁੱਧ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕਹਿ ਵਸ ਕਿਛ ਨਹੀਂ ਦੁੱਧ ਵੇਖੀ ਜਗਤ ਉਪਾਇਆ ਇੱਕ ਨਾ ਨੂੰ ਤੂੰ ਮੇਲ ਲੈ ਕਾਬੋ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਦੁੱਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿ

ਜਲ ਬਿਨ ਕੁੰਭ ਨਾ ਹੋਏ। ਗਿਆਨ ਕਪਤ ਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਪੌੜੀ ਪੜਿਆ ਹੋਵੇ ਗੁਣਗਾਰ ਤੋਮੀ ਸਾਧਨ ਮਾਰੀਐ। ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਐ। ਅਸੀਂ ਕਲਾ ਨਾ ਖੇਡੀਏ ਜਿਤ ਦਰ ਗਏ ਗਿਆ ਹਾਰੀਐ। ਪੜਿਆ ਤੋਮੀਆਂ ਵਿਚਾਰ ਗਏ ਵਿਚਾਰੀਐ। ਮੋਹ ਚੱਲੈ ਸੋ ਅੱਗੇ ਮਾਰੀਐ ਮੋਹ ਚੱਲੈ।

ਸਚ ਮੈਂ ਆਸ਼ੀ ਸਾਚ ਰੇ ਸਭ ਕੁਛ ਸਤ ਸਮਾਵੇ ਰਿਕ ਗਿਰਿਆ ਭਰਪੂਰ ਰਾਮ ਨਾਮ ਦਿਵਾ ਮਸੂਰ ਨਏ ਲੈ ਪ੍ਰਸ ਜਾਏ ਨਾਨ ਤੁਮ ਕੰਤਰ ਪਾਇਓ ਜੁਜ ਮੈਂ ਜੋਰ ਸ਼੍ਰੀ ਚੰਦਰਾਵਲ

ਸਤਿਗੁਰੂ ਵਿੱਟੂ ਵਾਰਿਆ ਜਿਦ ਮਿਲਿਆ ਖਸਮ ਸੰਭਾਲਿਆ ਅੰਜਨ ਕਰ ਉਪਦੇਸ਼ ਗਿਆਨ ਅੰਜਨ ਦੀ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹੇ ਥਾ ਵਿਰਲੈ ਕਿਨ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

0: ਆਦਮ ਸਿਲ ਪੂਜ ਸਬਕਲ ਸਮਾਦਮ ਝੂਠਣ ਭੂਖਣ ਸਾਰੰ ਤ੍ਰਿਪਾਲ ਦਾਲ ਵਿਚਾਰੰਗਲ ਮਾਲਾ ਤ੍ਰਿਪਲ ਲਾਟੰ ਧੋਤੀ ਬਸਰ ਕਪਾਟੰ ਜੀ ਜਾਣ ਸੁ ਬ੍ਰਹਮ ਕਰਮੰ ਸਪੁੱਟ ਨਿਜ ਕਰਮੰ ਕੋ ਨਾਮ ਨਿਜ ਕਦਾਇਆ ਵੈ ਵਿਣ ਸਤਿਗੁਰੂ ਬਾਟਨ ਪਾਵੈ ਪੌੜੀ
1: ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਿਹ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਹਾ ਭੀੜਾ ਅੱਗੇ ਜਾਵਣਾ ਨੂੰਗਾ ਦੋਜਕ ਚਾਲਿਆ ਤਾਂ

ਵਟਾ ਕੇ ਅਵਰਾ ਕਤੈ ਲੈ ਪਾੜ ਕਰੇ ਵੀ ਆਹੋ ਕੜਕਾ ਗਲ ਦੱਸੇ ਰਾਹੋ। ਸੁਣ ਵੇਖੋ ਲੋਕਾਂ ਹੋ ਵਿਡਾਣ ਮਨ ਅੰਧਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਨਾਏ ਸੀ ਹੁਕਮ ਮੰਨਿਆ ਹੋਇਆ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੈ ਸੋ ਕਰੇ ਮਨ

0: ਤਰਨ ਨ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾ ਖਾਈ ਅੰਤਰ ਪੂਜਾ ਪੜਕ ਤੇ ਬਾ ਸੰਜਮ ਤੁਰਕਾ ਭਾਈ ਛੋਟੀ ਲੇ ਪਖੰਡਾ ਨਾਮ ਲਿਆ ਜਾਹੇ ਤਰਨ ਦਾ ਮਹੱਲਾ ਪਹਿਲਾ
1: ਮਾਨਸ ਕਾਣੇ ਕਰੇ ਨਿਵਾਸ ਸ਼੍ਰੀ ਭਗਵੰਤ ਮੁਲਤਾ ਤਨਕਰ ਬ੍ਰਾਹਮਣ ਪੂਰੇ ਨਾਥ ਉਹਨਾਂ ਪਿਆ ਵੀ ਉਹੀ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਤੈਨੂੰ ਕਾ ਡੇਰਾ ਦੂਰ ਨਾਨਕ ਕੂੜਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕ ਖਾਈ ਹਾਸੁਰ ਜਿਤ ਕਸਾਈ ਨੀ।

ਚਿੱਤੈ ਅੰਦਰ ਸਭ ਕੋ ਵਿਘਨ ਤ੍ਰੀ ਹੇਠ ਚਲਾਹਿੰਦਾ, ਆਪੇ ਦੇ ਵਡਿਆਹੀ ਆਪੇ ਹੀ ਕਰਮ ਕਰਾਹਿੰਦਾ, ਵਡਹੋ ਵਡਾ ਵਡ ਮੇਦਨੀ ਸਿਰੈ ਸਿਰ ਧੰਦੇ ਲਾਹਿੰਦਾ, ਨਦਰ ਉਪੱਠੀ ਜੇ ਕਰੇ

ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਤੈ ਲੱਕੜੀ ਅੰਦਰ ਕੀੜਾ ਹੋਏ, ਜਿੱਤੇ ਦਾਣੇ ਅੰਨ ਕੇ ਜੀਆਂ ਬਾਜ ਨ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈ ਰਸੋਏ, ਨਾਨਕ ਸੂਤਕ ਏਵ ਨਾ।

ਖਾਣਾ ਪੀਣਾ ਪਵਿੱਤਰ ਹੈ ਤੇ ਤੂੰ ਰਿਜਕ ਸੰਭਾਹੇ। ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾਹੇ ਪੌੜੀ। ਸਤਿਗੁਰੂ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆ। ਸਹਿ ਮੇਲੇ ਤਨਦਰੀ ਆਈਆ ਜਾਂ ਤਿਸ ਪਹਾਣਾ ਤਾਂ ਮਨ ਵਸਾਈਆ। ਕਰ ਹੁਕਮ ਮਸਤਕ ਹੱਥ।

ਕੋਤੀ ਜਾਈ ਸਟਿਆ ਕਿਸੇ ਲੱਗਾ ਦੁੱਖ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਤਨ ਕੱਢਿਆ ਥੁੱਕਾ ਪਈਆਂ ਤਿੱਤ, ਜਿੱਤ ਮੁਖ ਨਾਮ ਨਾ ਉੱਚ

0: ਨਾਨਕ ਤਿਮ ਖੁਜਲੇ ਤਿਤ ਸੱਚੇ ਦਰਬਾਰ ਪੌੜੀ।
1: ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚਣ ਕੱਢੀਐ, ਕੀਤਾ ਆਪੋ ਆਪਣਾ ਪਹਿਲੇ ਖਾ ਸੰਡੀਐ, ਜਾ ਰਹਿਣਾ ਨਹੀਂ ਐ ਤੇ ਜਗਤ ਕਾਇਤ ਗਰਭ ਹੰਡੀਐ, ਮੰਦਾ ਕਿਸੇ ਨਾ ਆਖੀਐ ਪੜ ਅਖਰੇ ਹੋ ਬੁੱਝੀਐ।

ਆੜਸਠ ਤੀਰਥ ਜੇ ਨਹਾਵੈ ਉਤਰੇ ਨਹੀਂ ਮੈਲ। ਜਿਨ ਪਟਨ ਦਰਬਾਰ ਗੁੱਦੜ ਤੇ ਫਲੇ ਸੰਸਾਰ, ਤਿਨ ਨੇਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਏ ਪਰਵਾਹ, ਨਾ ਹੀ ਕਿਸੇ ਖੇਰੀ ਬਾਤ ਸੱਚੇ, ਨਾ ਦਰਬਾਰ ਰੂਪ ਖਰਚ ਮੰਗਾਂ ਜਬੇ ਦੇਤਾ ਖਾ ਕੇ। ਦੀਵਾਨ ਇੱਕ ਕਰਮ ਇੱਕ ਮਤ ਮਾਮੇਲ,

ਜਿਤ ਸੇਵੇ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਮੰਦਾ ਮੂਲ ਨਾ ਕੀਚੈ ਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਾ

ਕੌੜੀ ਚਾਕਰ ਲੱਗਾ ਚਾਕਰੀ, ਜੇ ਚੱਲਿਆ ਖਸਮੇ ਭਾਏ, ਹੁਰਮਤ ਸੁਣੋ ਅਗਲੀ ਉਹ ਵਜੋ ਪੇਦੂਣਾ ਖਾਏ। ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜਹੋਂ ਗਵਾਏ ਅਗਲਾ ਮੁਹਿੰਮ ਪਾਣਾ ਖਾਏ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ, ਨਾਨਕ ਹੁਕਮ ਨਾ ਚੱਲੇ।

0: ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ, ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਿਦਾਰਕਾ ਅਤੇ ਅੰਦਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਸੁਣ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਵੰਨ ਵੰਨ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰੇ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੈ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਛਿਆ ਰਿਆਇਤ, ਦੇਖ ਤੇਗ ਫਤਿਹ, ਬਿਰਦਗੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਮਾ ਤੁੱਚੀ ਮਤ ਪਾਦਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ ਜੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ, ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ, ਵਾਹਿਗੁਰੂ ਗੁਰਮੰਤਰ ਜਾਪ, ਉਪਰੰਤ ਆਏ ਹੁਕਮਨਾਮੇ ਦੀ ਕਥਾ ਵਿਚਾਰ ਔਰ ਸੰਪੂਰਨ ਆਸਾ ਦੀ ਵਾਰ ਦੇ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ, ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ ਦੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀ। ਉਹ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ, ਭੋਗ ਲੱਗਿਆ ਸੀਤ ਪ੍ਰਸਾਦ, ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ੋ, ਜੋ ਵੀ ਛਕੇ ਆਪ ਜੀ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜਪੇ ਮਹਾਰਾਜ, ਕਿਰਪਾ ਕਰੋ, ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ

Es una condición.

0: ਪੌੜੀ ਸਾਹਿਬ ਇੱਕ ਮੁੰਡਾ ਆਉਂਦਾ ਸੀ
1: ਹਾਂਜੀ
0: ਪਹਿਲਾਂ ਪਹਿਲਾਂ ਇੱਕ ਮੁੰਡਾ ਆਉਂਦਾ ਸੀ
1: ਹਾਂਜੀ
0: ਇਸ ਤਰ੍ਹਾਂ ਪੈਸੇ ਕਰਨੇ ਮੱਥਾ ਟੇਕ ਲੈ ਕੇ ਨਾ ਪੈਸੇ ਚੱਕ ਲੈ
1: ਜਾਂਦੇ ਤੇ ਮਾੜੀ ਕਰ
0: ਪਤਾ

अच्छा नहीं जा सकते।

बेचारा मार गया।

África.

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ ਅਲਾਹਣੀਆਂ। ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਧੰਨ ਸਰਨ ਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦਾ ਲਾਇਆ, ਮੁਹਲਤ ਪੁੰਨੇ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ, ਰੁਨੇ ਵੀਰ ਸਬਾਏ, ਕਾਇਆ ਹੰਸ ਥੀਆ ਵੇ ਛੋੜਾ, ਜਾਦਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤਿਹਾ ਪਾਇਆ, ਜਿਹਾ ਪੁਰਬ ਕਮਾਇਆ, ਧੰਨ ਸਰਨ ਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦਾ ਲਾਇਆ, ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਉਹ ਪਿਆਣਾ, ਇੱਥੇ ਧੰਦਾ ਕੂੜਾ ਚਾਰ ਦਿਹਾ, ਆਗੈ ਸਰ ਪਰ ਜਾਣਾ,

ਇੱਕ ਮਨ ਜਨੀਨ ਤੇ ਆਇਆ ਢਾਹੇ ਢਾਹੇ ਉਹ ਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾਇਓ ਸੰਸਾਰੋ।

ਸੁਣਾ ਸਾਹਿਬ ਸੁਮਾਲਿਹਾ ਸਾਹਿਬ ਸੁਮਲ ਹੈ ਪੰਥ ਨਿਹਾਲ ਹੈ ਅਸਾ ਭੇ ਉਥੈ ਜਾਣਾ ਜਿਸਕਾ ਕੀਆ ਤਿਨਹੀ ਲੀਆ ਹੋਆ ਤਿਸੈ ਕਾ ਭਾਣਾ ਜੋ ਤਿਨ ਕਰ ਪਾਇਆ ਸੋ ਆ ਗਏ ਆਇਆ ਅਸੀਂ ਕੇ ਹੁਕਮ ਕਰੇ ਹਾ ਆਵਹੋ ਮਿਲਹੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਮਰਨ ਨ ਮੰਦਾ ਲੋਕਾ ਆਖੀਐ ਜੇ ਮਰ ਜਾਣਾ ਹੈ ਐਸਾ ਕੋਏ ਸੇਵਿਹੋ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਆ ਗਏ ਹੋਏ ਪੰਥ ਸੁਹੇਲਾ ਜਾਵਹੋ ਤਾ ਫਲ ਪਾਵਹੋ ਆਗੈ ਮਿਲੈ ਵਡਾਈ ਭੇਟੈ ਸਿਉ ਜਾਵਹੋ ਸਤ ਸਮਾਵਹੋ ਤਾ ਪਤ ਲੇਖੈ ਪਾਈ ਮਹਿਲੀ ਜਾਇ ਪਾਵਹੋ ਖਸਮੈ ਪਾਵਹੋ ਰੰਗ ਸਿਉ ਰਲੀਆਂ ਮਾਣੈ ਮਰਨ ਨ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣੈ।

ਸੇਵਿਆ ਭਉ ਭਾਗੈ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਜਾਣੂ ਮਰਨ ਮਨੁਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣੁ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਹਿਬ ਆਪਣਾ ਕੁਦਰਤ ਕਰੇ ਵਿਚਾਰੁ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ

ਜੀ ਹੈ ਉਹ ਸੰਸਾਰ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਰੰਦਾ ਸੱਚਾ ਜਾਣੀਐ ਸਚੜਾ ਪਰਵਤ ਗਾਰੋ ਜਿਨ ਆਪਿਨੈ ਆਪ ਸਾਜਿਆ ਸਚੜਾ ਲਖ ਅਪਾਰੋ ਦੁਏ ਪੁੜ ਜੋੜ ਵਿਛੋੜਿਅਨ ਗੁਰਬਿਨ ਘੂਰ ਅੰਧਾਰੋ ਸੂਰਜ ਚੰਦ ਸਿਰਜਨ ਅਹਿਨਸ ਚਲਤ ਵਿਚਾਰੋ ਸਚੜਾ ਸਾਹਿਬ ਸੱਚ ਤੂੰ ਸਚੜਾ ਦੇ ਪਿਆਰੋ ਰਹਾਓ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਨ ਹਾਰੋ ਨਾਰੀ ਪੁਰਖ ਸਿਰਜਿਆ ਵਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇਹ ਜੀਆਂ ਆਧਾਰੋ ਕੁਦਰਤ ਤਖ਼ਤ ਰਚਾਇਆ।

ਪ੍ਰੀਤਮ ਕੀਆ ਦੇ ਆਸੀਸਾ ਹਿਮ ਆਸੀਸਾ ਦੇਵ ਹੋ ਭਗਤ ਕਰੇ ਵਹੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾਵ ਹੋ ਥੇ ਹੋ ਥਾਵ ਹੋ ਗੁਰ ਸ਼ਬਦੀ ਸਜ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੈ ਵੇਸੇ ਸਾਜਨ ਸੈਨ ਮਿਲੋ ਸੰਜੋਗੀ ਗੁਰਮਿਰ ਖੋਲੇ ਫਾਸੇ

ਬਹਿ ਸਾਚਾ ਲਿਖਿਆ ਅੰਮ੍ਰਿਤ ਵੇਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਯਾਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ।

ਹਾਕਾਰ ਆਇਆ ਜਾ ਤਿਸ ਪਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ ਭਾ ਤੀਜੇ ਰੋਵਹਿ ਪ੍ਰੀਤਮ ਆਤ ਪਿਆਰੇ ਪਹਿ ਰੋਵੈ ਗੁਣਸਾਰ ਸਮਾਲੇ ਕੁਮਰਨ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵਹਿ ਸੱਚ ਸਮਾਲੇ ਪਹਿ ਰੋਵੈ ਗੁਣਸਾਰ ਸਮਾਲੇ ਕੁਮਰਨ ਮੋਇਆ ਨਾਲੇ ਨਾਨਕ ਜੁਗ ਜੁਗ ਜਾ

ਡੰਡੌਤ ਬੰਦਨ ਅਨਕਬਾਰ ਸਰਵ ਕਲਾ ਸਮਰੱਥ ਡੋਲਨ ਤੇਰਾ ਕਹੁ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਸਾਧਨ ਇੱਕ ਓਅੰਕਾਰ ਸਤਿਗੁਰ ਪ੍ਰਸਾਦਨ

ਹੈ ਸ਼ਬਦ ਗੁਰ ਕੈ ਏਕ ਨਾਮ ਧਿਆਵੈ ਹੈ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣ ਵਾਰਾ ਹਰਿ ਰਾਮ ਨਾਮ ਸਮਾਇਆ ਜਗ ਅਮਰਿਆ ਟਾਲਿਆ ਤੋਰ ਠਾਕੁਰ ਭਗਤ ਹਰਿ ਪਾਇਆ।

ਪ੍ਰੀਅਮ ਪੈਜ ਰਾਖੋ ਹਰ ਜਨ ਹੈ ਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮ ਦੂਧ ਕਾਲ ਨਿਖੰਜਨੋ।

ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਪਾਇਆ ਮੇਰਾ, ਹਰ ਪ੍ਰਭ ਕਰੇ ਸਾਬਾਸ ਜੀਓ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਹਦ ਵਜੇ ਵਾਜੇ, ਹਰ ਆਪ ਗਲ ਮਿਲਾਵੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ। ਮਨ ਵੇਖੋ ਕਰ ਨਿਰਜਾਸ ਜੀਓ, ਧੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਸਤਿ

ਆਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈ ਨਾਵੈ। ਸਤਿਗੁਰੂ ਪ੍ਰਤੱਖ ਹੁੰਦਾ ਬਹਿਰਾ ਜਾਪ ਟਕਾਇਆ, ਸਭ ਸਿੱਖ ਬੰਧਵ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੰਤ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦੇ ਹੋ ਹਰ

ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਨ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ।

ਹੈ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ

ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਲਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਦਾਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਿਦਾਰ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੁ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਮ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੀ ਮਾਣ ਨਿਤਾਣਿਆਂ ਦੇ ਤਾਣ ਨਿਹੋਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦਾ ਫੁਰਮਾਨ ਹੈ ਜਿਹਾ ਚਿਰੀ ਲਿਖਿਆ ਅਤੇ ਇਹ ਹੁਕਮ ਕਮਾਏ ਇਕੱਲੇ ਆਵੇ ਨਾਨਕਾ ਸਦੇ ਉੱਠੀ ਜਾਹਿਦ ਮਹਾਂਵਾਕਾਂ ਅਨੁਸਾਰ ਬੇਟੀ ਸੁਮਨਜੀਤ ਕੌਰ ਪਾਤਸ਼ਾਹ ਜਿਹਨੇ ਆਪ ਜੀ ਨੇ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕੀਤੀ ਜਿਹਨਾਂ ਇਸ ਸੰਸਾਰ ਦੇ ਵਿੱਚ ਰਹਿਣ ਦਾ ਹੁਕਮ ਬਖਸ਼ਿਸ਼ ਕੀਤਾ ਉਸ ਹੁਕਮ ਨੂੰ ਪੂਰਾ ਕਰਦਿਆਂ ਇਸ ਲੋਕ ਤੋਂ ਪਰਲੋਕ ਗਮਨ ਕਰ ਗਏ ਔਰ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਉਪਰੰਤ ਗੁਰੂ ਘਰ ਵਿਖੇ ਅਲਾਣੀਆਂ ਦੇ ਜਾਪ ਹੋਏ ਰਾਮਕਲੀ ਸਤਬਾਣੀ ਦੇ ਜਾਪ ਹੋਏ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੇ ਜਾਪ ਹੋਏ ਪੜ੍ਹੀ ਹੋਈ ਬਾਣੀ ਦਾ ਫਲ ਉਸ ਵਿਛੜੀ ਹੋਈ ਰੂਹ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਰਿਵਾਰ ਨੂੰ ਭਾਣਾ ਮੰਨਣ ਦੀ ਬਲ ਸਮਰੱਥਾ ਬਖਸ਼ਿਸ਼ ਕਰਨੀ ਮਹਾਰਾਜ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਆਪ ਜੀ ਭੋਗ ਲਾਓ ਭੋਗ ਲੱਗੇ ਅਸੀਂ ਪ੍ਰਸਾਦ ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ ਹੁਕਮਨਾਮੇ 'ਤੇ ਚੱਲਣ ਸਮਰੱਥਾ ਬਖਸ਼ਿਓ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹ
राज करेगा कलसाया की रहन, ख्वार होए सब मिलेंगे बचे शरण जो। वाहिगुरु नाम जहाज है चढ़े सो तरे, जो शरदा कर सेव दे गुर पार उतारन। खंडा जाके हाथ में कलगी सो है, सो हमरी रशिया करे गुर कलगी तार जग। सो हम

ਨਿਜ ਕਰ ਵਸੈ ਤਾਂ ਸੁਖ ਪਵੈ ਮਹਲ ਰਾਣਾ ਰਾਉ ਨ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮੁਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜੀ ਕੀ ਇੱਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਦਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ

ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ಕಟ್ಟಬಹುದು. ಸಾಧಿಸಲಾರಿಯ ಪಾಪ.

Thank you.

सिंपल सा।

Gracias.

0: ਮੈਂ
1: ਅੱਛਾ ਉਧਰ ਮੈਨੂੰ
0: ਉੱਥੇ
1: ਉਧਰ
0: ਮੈਂ ਕੋਈ ਗੱਲ

Sattva nam.

0: Una di cose che voglio fare di salvare. Va bene, è corta, così nato arriva a lead cardi, sare un lead cardi, ma bar sono lì a tutta. E tanto è il betto nine volle che può c'è. ਮੇਰੀ ਬੇਨਤੀ ਹੈ ਆਪਾਂ ਜੇ ਰਸ ਪੈਸੇ ਲੈ ਲਈਏ ਤਾਂ ਠੀਕ ਹੈ ਮੈਂ ਬਹਿ ਜਾਂਗਾ ਤੁਸੀਂ ਇੱਧਰ ਇੱਥੇ ਬਹਿ ਜਾਓ ਜੇ ਤੁਸੀਂ ਪੜ੍ਹਨਾ ਤਾਂ ਮੈਂ ਹੈ ਮੇਰੇ ਖਿਆਲ ਜਦੋਂ ਜਦੋਂ ਇੱਥੇ ਪਹੁੰਚ ਲਿਆ ਤਾਂ ਆਵਾਜ਼ ਫਿਰ ਜਿਹੜੀ ਨਾ ਉਹ ਲੀਡ ਕਰ ਜਾਂਦੀ ਦੂਜਿਆਂ ਨੂੰ ਪੈਸੇ ਰਸ ਲਓ ਤੁਸੀਂ
1: ਦੂਰ ਹੋਵੇ ਫਿਰ ਘੱਟ ਹੋ ਗਿਆ ਉਹ ਕੱਲ ਉਹ ਦੂਜੇ ਮਾਈਕ ਸੀ ਨਾ ਉਹ ਚੁੱਕਣ ਲੱਗਿਆ ਡਿੱਗ ਜਾਂਦੇ ਇਹ ਠੀਕ ਹੈ ਆਜੋ ਤਿੰਨ ਕਰਾ ਦੋ ਜਬਾਨੀ ਕਰ ਰਹੇ ਨੇ ਜਦੋਂ ਪੜ੍ਹਨੀ ਹੈ ਤੁਹਾਡੇ ਕੋਲ

0: ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗ ਆਦਿ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਵੇਦ ਪੁਰਾਣ ਸਿਮਰਤ ਸੁਧਾਕਸ਼ਰ ਕੀਨੇ ਰਾਮ ਨਾਮ ਇੱਕ ਅਕਸ਼ਰ ਕਾਂਖੀ ਇੱਕ ਹੈ ਦਰਸ ਤੁਹਾਰੋ ਨਾਨਕੋਂ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨੋ ਕਾ ਮਨ ਬਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਾ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਵਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਦਿਨ ਜਾਗੈ
1: ਪ੍ਰਭ ਕੈ ਸਿਮਰਨ ਪਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ
1: ਪ੍ਰਭ ਕੈ ਸਿਮਰਨ
0: ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
0: ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
2: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ
2: ਸਿਮਰਨ ਦੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਾਧ ਬਲਿਹਾਰੀ
2: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿੰਨ ਸੂਖ ਬਿਹਾਵੇ
0: ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ
2: ਪ੍ਰਭ ਕੋ ਸਿਮਰੇ ਤਿੰਨ ਆਨੰਦ ਕਨੇਰੇ ਪ੍ਰਭ ਕੋ ਸਿਮਰੇ ਵਸੇ ਹਰ ਨੇਰੇ
0: ਸੰਤ ਕਿਰਪਾ ਤੇ ਆਨੰਦਨ ਜਾਗ ਨਾਨਕ ਸਿਮਰਨ ਪੂਰੈ ਭਾਗ
2: ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੋ ਨਾ ਚੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ
2: ਪ੍ਰਭ ਕੈ ਸਿਮਰਨ ਨਿਸ਼ਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ
2: ਸਿਮਰੇ ਸੇ ਜਨ ਜਿਨ ਕਾ ਉਪਰਮ ਮਇਆ ਨਾਨਕ ਤਿਨ ਜਨ ਸਰਨੀ ਪਇਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ
2: ਹਰ ਸਿਮਰਨ ਭੈ ਸਿਰ ਜਤੀ ਦਾਤੇ ਹਰ ਸਿਮਰਨ ਨੀ ਚਉ ਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨ
2: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ।

0: ਰਾਸ਼ਟਰਪਤੀ
1: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ
0: ਜੈ ਮਾਂ ਭੈਣ ਦੂਤ ਜਮ ਦਲ ਤੈ ਕੇਵਲ ਨਾਮ ਸੰਗ ਤੇਰੇ ਚੱਲੈ
1: ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਏ ਉਧਾਰੀ
0: ਅਨਕ ਪੁਨੇ ਜਨ ਕਟ ਨਹੀਂ ਧਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ
0: ਸਰਬ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਖ ਕਰੋੜੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਤਰ
0: ਮਾਇਆ ਰੰਗ ਦੇਖ।

0: ਲੈ ਗੁਰਮੁਖ ਪਾਰ ਮੁਕਤ ਪਾਈਐ
1: ਛੁਟ ਨਾਹੀ ਕੋੜ ਲਗ ਪਾਹੀ ਨਾਮ ਜਪਤੈ ਪਾਰ ਪਰਾਹੀ
0: ਆਏ ਸੰਗਾਰ ਹਰ ਕਾ ਨਾਮ ਤਤਕਾਲ ਉਧਾਰੈ।

0: ਤਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਬਖਿਆਨ ਅਨੇਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਮੈ ਬਹੁ ਰਤਨਾ
1: ਸਰੀਰ ਕਟਾਇ ਹੋਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਅਗਨ ਮਾਹੇ ਹੋਮਤ ਪ੍ਰਾਣ ਕਨਿਕ ਅਸਵਰ ਹੈ ਵਰ ਭੂਮ ਦਾਨ
1: ਨਿਯੋਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਭੀ ਹਮੈ ਮੈਲ ਨਾ ਜਾਵੈ
1: ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
1: ਸੋਚ ਕਰੇ ਜਿਸ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ
1: ਜਲ ਧੋਵੇ ਬਹੁ ਦੇਹ ਅਨੀਤ ਸੁਧ ਕਾ ਹੋਇ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਣਖ ਜਤਨ ਕਰ ਤ੍ਰਿਸ਼ਨ ਨਾ ਤਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ ਕੋਟ ਪਾਪ ਦਰਗੈ ਨਹੀਂ ਸਿਜੈ
1: ਸੂਰਜ ਨਾਹੀ ਉਪੈ ਆਲ ਮੋਹਿ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਦਾਨੈ ਗੋਬਿੰਦ ਭਜਨ ਬਿਲ ਤਿਨ ਨਹੀਂ ਮਾਨੈ
1: ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿਜ ਸਵਾਏ
0: ਚਾਰ ਪਦਾਰਥ ਜੇ ਕੋ ਮੰਗੈ ਸਾ ਜਿਨ੍ਹਾਂ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ ਹਰ ਨਾਮ ਦੇ ਸਤਿਗਾਵੈ
0: ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੁਮੈ ਛੋਰੈ
1: ਜੇ ਕੋ ਜਨ ਮਨ ਤੇ ਡਰੈ ਸਾ ਜਿਨ੍ਹਾਂ ਕੀ ਸਰਣੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗਿਆ ਕਾ ਮੇਰੇ ਅਪਮਾਨ
0: ਆਪ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਗਲ ਕੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ
1: ਸੁਖ ਦੁਖ ਜਨ ਸੰਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਦੇ ਪਾ
0: ਨਿਰਧਨ ਕੋ ਤਨ ਤੇਰੋ ਨਾਉ ਨਸਾਵੇ ਕੋ ਨਾਉ ਤੇਰਾ ਥਾਉ
1: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
0: ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਲ ਜਾਣੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ
1: ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸੁ ਰਸਨ ਬਖਾਨੀ

0: ਸ਼ਾਸਤਰੀ
1: ਰਮਈਏ ਕੇ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ
0: ਜਿੰਤੂ ਸਾਰ ਸਵਾਰ ਸਿੰਗਾਰਿਆ ਘਰ ਭਗਨ ਮੈਂ ਜਿਨੇ ਉਭਾਰਿਆ
1: ਪਾਰ ਵਿਵਸਥਾ ਤੁਝੇ ਪਿਆਰੇ ਦੂਤ ਪਾਰ ਜੋਵਨ ਭੋਜਨ ਸੁਖ ਸੂਤ
0: ਬਿਰਦ ਪਿਆ ਉਪਰ ਸਾਖ ਸੈਨ ਮੁਖ ਪਿਓ ਬੈਠ ਕੋ ਦੈਨ
1: ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ ਲਿਓ ਤਉ ਨਾਨਕ ਸੀਜੈ
0: ਜੇ ਪ੍ਰਸਾਦ ਤਾਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸੈ
1: ਜੈ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ
0: ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ
1: ਦੀਨੇ ਹਸਤ ਪਾਵ ਕੰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋ ਮੂੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ
1: ਆਦ ਅੰਗ ਜੋ ਰਾਖਨ ਹਾਰ ਤਿਸਾਂ ਪ੍ਰੀਤ ਨਾ ਕਰੇ ਗਵਾਰ
0: ਜਾ ਕੀ ਸੇਵਾ ਨਵਨਿਤ ਪਾਵੈ ਤਾਸੇ ਮੂੜਾ ਮਨ ਨਹੀਂ ਲਾਵੈ
1: ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਂਤ ਦੂਰੇ
0: ਜਾ ਕੀ ਚਹਿਲ ਪਾਵੈ ਦਰਗਹਿ ਮਾਨ ਤਿਸੈ ਬਸਾਰੈ ਮੁਗਧ ਜਾਨ
1: ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ ਸਾ ਛੋਟ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਉਤਾਰੈ ਧੋਏ ਗਰ ਤਬ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪਛ ਨਾਹੀ ਕੁਛ ਕਰੈ ਛੁਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੇ ਲੋਭ ਸੁਆਨ
0: ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੈ ਅਥਾ
1: ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਕਰ ਲਿਓ ਓੜ ਨਿਭਾਵੈ
1: ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਏ ਤੋ ਸਮਝੈ ਭੋਰਾ
0: ਕਹਾ ਬਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਈਸ਼ਵਰ ਭੰਗ
1: ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੈ
1: ਸੰਗ ਸਹਾਇ ਸੋ ਆਵੈ ਨਾ ਚੀਤ ਜੋ ਬਹਿ ਰਾਈ ਤਾਂ ਸਿਓ ਪ੍ਰੀਤ
0: ਬਲੁਆ ਕੇ ਗ੍ਰਹਿ ਪੀਤਰ ਬਸੈ ਅਨੰਦ ਕੇ ਮਾਇਆ ਰੰਗ ਰਸੈ
1: ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਕ ਧਰੋ
1: ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਝੂਠਾ ਕਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ
1: ਤੂੰ ਮਾਤ ਪਿਤਾ ਹਾਂ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਗ ਕਨੇਰੇ
0: ਹੋਏ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ

0: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਆਪਣੀ ਅਮਾਨ ਕਛ ਬਾਹਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪੀ ਖੋਵੇ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਵਸਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ
1: ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ
0: ਅਨਕ ਪਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਨੇਤ
1: ਮੇਰੇ ਕੀ ਛਾਇਆ ਸਿਉ ਰੰਗ

0: ਬੂਝੈ ਮਿਥਿਆ ਸਭ ਭੈ, ਸਫਲ ਦੇ ਨਾਨਕ ਹਰ ਹਰ ਨਾਮ ਲੈ।
1: ਬਿਰਤੀ ਸਾਖਤ ਕੀ ਆਗਿਆ, ਸਾਥ ਬਿਨਾ ਕਹਿ ਹੋ ਸੁਚਾ।
0: ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤਾ ਕੈ ਦੁਰਗੰਧ।
1: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਨਾਏ, ਮੇਘ ਬਿਨਾ ਜੋ ਕੇਤੀ ਜਾਏ।
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ।
1: ਤਨ ਤਨ ਤੇ ਜਨ ਦੇ ਕਟ ਵਸਿਓ ਹਰ ਨਾਉ, ਨਾਨਕ ਬਲ ਬਲ ਜਾਉ।
0: ਰਹਿਤ ਅਵਰ ਕਛ ਅਵਰ ਕਮਾਵਤ, ਮਾਨੇ ਪ੍ਰੀਤ ਮੁਖੋ ਗੰਡਲਾਵਤ।
1: ਜਾਨਣ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਹੂ ਭੀਨ।
0: ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨ ਮੈਂ।

ਆਪੇ ਆਪ ਆਪ ਕਰਤ ਨਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ। ਜਿਸ ਭਾਵ ਹੈ ਤਿਸ ਲਏ ਲੜ ਲਾਏ,

0: ਸਾਡੀ
1: ਸਾਧ ਕੇ ਸੰਖ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ
0: ਸਾਧ ਕੇ ਸੰਗ ਮਿਟੇ ਅਪਮਾਨ ਸਾਧ ਕੇ ਸੰਗ ਪਟੇ ਸੁਗਿਆਨ
1: ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ
0: ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਉਪਰ ਜਤਨ
1: ਸਾਧ ਕੀ ਮਹਿਮਾ ਬਾਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਮਾਇ ਸੁਮਾਨੀ
0: ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਭੁਲੈ
1: ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ
1: ਸਾਧ ਕੇ ਸੰਗ ਨਾ ਕਉ ਤੂ ਤਾਵੈ ਸਾਧ ਸੰਗ ਅਸਤਿਤ ਮਨ ਪਾਵੈ
0: ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਨ ਸਮੀਤ ਸਾਧੂ ਕੇ ਸੰਗ ਮਹਾਪਨੀਤ
0: ਸਾਧ ਸੰਗ ਕੇ ਸਿਉ ਨਹੀਂ ਪੈਰ ਸਾਧ ਕੇ ਸੰਗ ਨਾ ਬੀਗਾ ਪੈਰ
1: ਸਾਧ ਕੇ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ
0: ਸਾਧ ਕੇ ਸੰਗ ਨਾਹੀ ਹੋ ਥਾਪ ਸਾਧ ਕੇ ਸੰਗ ਕਜਾ ਸਵਿਆਪ
1: ਆਪੀ ਜਾਨੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧ ਕੇ ਸੰਗ ਨਾ ਕਬੂ ਪਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧ ਕੇ ਸੰਗ ਬਸੈ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ
1: ਸਾਧ ਕੇ ਸੰਗ ਦੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੇ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੇ ਸੰਗ ਸਭ ਕੁਲ ਆਧਾਰੇ ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੇ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਕੇ ਸਭ ਕੋ ਵਸਾਵੈ
1: ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰ ਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੇ ਸੰਗ ਸਰਬ ਥਾਨ ਗਾਮ ਨਾਨਕ ਸਾਧ ਕੇ ਸੰਗ ਸਫਲ ਜਾਨਮ
0: ਸਾਧ ਕੇ ਸੰਗ ਨਹੀਂ ਕਛਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧ ਕੇ ਸੰਗ ਕਲੂਕਤ ਹਰੇ ਸਾਧ ਕੇ ਸੰਗ ਨਰਕ ਪਰ ਹਰੇ
0: ਸਾਧ ਕੇ ਸੰਗ ਇਹਾ ਉਹਾ ਸਹਿਲਾ ਸਾਧ ਸੰਗ ਵਿਚਰਤ ਹਰ ਮੇਲਾ
1: ਜੋ ਇੱਛੇ ਸੋਈ ਫਲ ਪਾਵੇ ਸਾਧ ਕੇ ਸੰਗ ਨਾ ਬਿਰਥਾ ਜਾਵੇ
0: ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਉਤਰੈ ਸਾਧ ਸੁਨ ਦਸੈ
1: ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੀ ਗੁਣ ਗਾਓ
0: ਸਾਧ ਕੇ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ
1: ਸਾਧ ਕੇ ਸੰਗ ਲਗੇ ਪ੍ਰਭ ਮੀਠਾ ਸਾਧੂ ਕੇ ਸੰਗ ਕਟ ਕਰ ਡੀਠਾ
0: ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਪੈ ਮਾਰੀ
1: ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੀਟੇ ਸੰਜੋਗ
0: ਸਾਧ ਕੀ ਮਹਿਮਾ ਬੇਦ ਨ ਜਾਣੈ ਜਿਤਾ ਸੁਣੈ ਤਿਤਾ ਪਿਆਨੈ
1: ਸਾਧ ਕੀ ਉਪਮਾ ਤੈ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ